0: ਗਿਆਨ ਕਸ ਕਾਂਡੀ ਇਸ ਦੇਹੇ ਸਮਾਏ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋ ਆਸ ਕਿਉਂ ਨਾ ਆਖੀਏ ਜੇ ਲਿਖੇ ਵਰਤੇ ਸੋਏ ਮਹੱਲਾ ਦੂਜਾ
1: ਸਲਾਮ ਜਵਾਬ ਦੋਵੇਂ ਕ੍ਰਿਮ ਲੋਕ ਥਾ ਜਾਏ ਨਾਨਕ ਦੋਵੇਂ ਕੁੜੀਆਂ ਥਾਏ ਨਕਾਈ।

Bye.

हरि प्रभु मेरा जो जियो हरि प्रभु मेरा।

ਛੁੱਟੀ।

Sa

अनंत

Satsang with Mooji.

Sri Akal,

Satsang with Mooji.

Bye.

ਵਿਆਹ ਦੇ ਸਾਲਗਰੇ ਦੇ ਖੁਸ਼ੀਆਂ ਵਜੋਂ ਬੀਬੀ ਸੁੰਦਰ ਕੌਰ ਧਰਮ ਪਤਨੀ ਸਰਦਾਰ ਇੰਦਰਜੀਤ ਸਿੰਘ ਜੀ ਲਾਂਗਰੀ ਲੰਗਰਾਂ ਲਈ 1100 ਰੁਪਏ ਆਦਰ ਹੋਵੇ। ਪਾਤਸ਼ਾਹ ਕਿਰਪਾ ਕਰਨੀ, ਦੀਰਘ ਆਯੂ ਬਖਸ਼ਣੀ, ਦੇਹ ਅਰੋਗਤਾ ਬਖਸ਼ਣੀ, ਪਰਿਵਾਰ ਵਿੱਚ ਸੁਖ ਸ਼ਾਂਤੀ, ਚੜ੍ਹਦੀ ਕਲਾ ਰੱਖਣੀ। ਸਰਦਾਰ ਜਗਰੂ

ਬਲਜੀਤ ਕੌਰ ਜੀ ਪਾਉਂਟਾ ਸਾਹਿਬ ਤੋਂ ਲੰਗਰਾਂ ਲਈ 500 ਰੁਪਏ ਆਦਰ ਕਰਦੇ ਪਾਤਸ਼ਾਹ ਕਿਰਪਾ ਕਰਨੀ ਦੇਹ ਰੋਗਤਾ ਬਖਸ਼ਣੀ ਅੰਗ ਸੰਗ ਸਹਾਇਓ ਨਾ ਸਵਰਗਵਾਸੀ ਜੀਤ ਸਿੰਘ

ਬੜੀ ਵੱਡੀ ਹੂੰ ਵੱਡਾ ਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ ਜੀ ਅੰਦਰ ਜੀਓ ਸਭ ਕਿਸ ਜਾਣ ਲਾ ਸਭ ਕਿਸ ਤੇਰੇ ਵਸ ਤੇਰਾ ਕਰ ਭਲਾ ਤੇਰਾ ਕਰਨ।

ਸਦਿਤ ਸਿੱਖੀ ਸਦਕ ਨਹੀਂ ਆ ਰਿਹਾ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਦੀ ਸਾਵੇ ਬੁਲਾਰੇ।

ਇੱਛਾ ਰਿਆ ਵਿਰਧ ਕੀ ਪੈਦ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੁਲਾਰੇ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸੰਦੁਗਤ ਤਖਤ ਸੱਚਖੰਡ ਸ਼੍ਰੀ ਅਜੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ।

ਜਾਉ ਗਿਰਦ ਹਮਾਰ ਰਾਮ ਕਾਰ ਦੁੱਖ ਲਗਨ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ।

ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਿਆਂ ਕਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰ ਉਪਦੇਸ਼ ਦੇ ਨਾਲ ਜੁੜਦਿਆਂ ਹੋਇਆਂ ਆਤਮਿਕ ਲਾਹੇ ਪ੍ਰਾਪਤ ਕਰਨੇ ਦਾ ਸਮਾਂ ਹੈ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹਰ ਜਸ ਦੁਆਰਾ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ

0: ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਸ ਜਗਿਆਸੂ ਜਨਾਂ ਨੇ ਬੇਨਤੀ ਕੀਤੀ ਹੈ। ਹੇ ਸੱਚੇ ਪਾਤਸ਼ਾਹ ਜੀ, ਐਸਾ ਕਿਹੜਾ ਚੰਗਾ ਵਿਵਹਾਰ ਹੈ, ਕਰਤੱਵ ਹੈ, ਆਚਾਰ ਹੈ ਜਿਸ ਨੂੰ ਅਸੀਂ ਸਦਾ ਕਰਦੇ ਰਹੀਏ ਅਤੇ ਜਿਸ ਦੇ ਕਰਨੇ ਦੇ ਨਾਲ ਸਾਡਾ ਭਲਾ ਹੋਵੇ, ਸਾਡੀ ਕਲਿਆਣ ਹੋਵੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਗੋਬਿੰਦ ਭਜਹੁ ਮੇਰੇ ਸਦਾ ਮੀਤ। ਹੇ ਮੇਰੇ ਮਿੱਤਰੋ, ਪਿਆਰਿਓ ਮਿੱਤਰ ਗੁਰਸਿੱਖੋ, ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਅੰਮ੍ਰਿਤ ਨਾਮ ਦਾ ਸਦਾ ਹੀ ਭਜਨ ਕਰਦੇ ਰਹੋ। ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਕਦੇ ਵਿਸਰ ਨਾ ਜਾਵੇ। ਅਤੇ ਫਿਰ ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿਹੜੇ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦਾ ਸਿਮਰਨ ਨਹੀਂ ਕਰਦੇ, ਭਜਨ ਨਹੀਂ ਕਰਦੇ, ਮਹਾਰਾਜ ਤਿੰਨਾਂ ਦੀ ਕੈਸੀ ਦਸ਼ਾ ਹੁੰਦੀ ਹੈ, ਕਿਰਪਾ ਕਰਕੇ ਦੱਸੋ। ਅਤੇ ਹਜ਼ੂਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਸੰਤ ਰਾਗ ਦੇ ਅੰਦਰ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ।
1: ਅਨਕ ਜਨਮ ਭ੍ਰਮੈ ਜੋ ਨ ਮਾਹੇ।
0: ਪਿਆਰਿਓ ਗੁਰਸਿੱਖੋ, ਜਿਹੜੇ ਪਰਮੇਸ਼ਰ ਜੀ ਦੀ ਬੰਦਗੀ ਨਹੀਂ ਕਰਦੇ, ਭਜਨ ਨਹੀਂ ਕਰਦੇ, ਸਿਮਰਨ ਨਹੀਂ ਕਰਦੇ, ਅਨਕ ਜੋਨ ਭ੍ਰਮੈ, ਅਨੇਕਾਂ ਹੀ ਜੂਨੀਆਂ ਦੇ ਵਿੱਚ ਭਰਮਦੇ ਫਿਰਦੇ ਨੇ। ਕਦੇ ਨਿਖੇਧ ਜੂਨੀਆਂ, ਕਦੇ ਤ੍ਰਿਗਧ ਜੂਨੀਆਂ, ਕਦੇ ਢਿੱਡ ਭਾਰ ਰਿੜਨ ਵਾਲੇ ਕੀੜੇ ਬਣ ਗਏ, ਕਦੇ ਜਲ ਦੇ ਜੀਵ ਜੰਤੂ ਬਣ ਗਏ, ਕਦੇ ਇਸੇ ਪ੍ਰਕਾਰ ਜਾਨਵਰ ਇਤਿਆਦਿਕ ਜੰਗਲਾਂ ਦੇ ਬਣ ਗਏ, ਕਦੇ ਪੰਛੀ ਆਕਾਸ਼ਾਂ ਵਿੱਚ ਉੱਡਣ ਵਾਲੇ ਬਣ ਗਏ, ਕਦੇ ਸੂਕਰ ਕੂਕਰ ਗਰਦਵ ਕਾਕਾ ਇਤਿਆਦਿਕ ਨਿਖੇਧ ਜੂਨੀਆਂ ਵਿੱਚ ਆ ਗਏ, ਉਹਨਾਂ ਦਾ ਛੁਟਕਾਰਾ ਨਹੀਂ ਹੁੰਦਾ। ਅਨਕ ਜਨਮ ਭ੍ਰਮ ਹੈ, ਬਹੁਤਿਆਂ ਜਨਮਾਂ ਨੂੰ ਧਾਰਨ ਧਾਰਨ ਕਰਕੇ 84 ਲੱਖ ਜੂਨੀਆਂ ਦੇ ਅੰਦਰ ਭਰਮਦੇ ਰਹਿੰਦੇ ਨੇ। ਜੋ ਨ ਮਾਹੇ, 84 ਲੱਖ ਜੂਨੀਆਂ ਦੇ ਗੇੜੇ ਤਿੰਨਾਂ ਦੇ ਮੁੱਕਦੇ ਨਹੀਂ ਹਨ।
1: ਹਰ ਸਿਮਰਨ ਬਿਨ ਨਰਕ ਪਾਹੇ।
0: ਜਿਹੜੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕੀਤੇ ਤੋਂ ਬਿਨਾਂ ਆਪਣਾ ਜੀਵਨ ਵਿਹਾ ਦਿੰਦੇ, ਬਤੀਤ ਕਰ ਦਿੰਦੇ ਨੇ ਨਾ, ਹਰ ਸਿਮਰਨ ਬਿਨ, ਵਾਹਿਗੁਰੂ ਜੀ ਦੇ ਸਿਮਰਨ ਤੋਂ ਬਿਨਾਂ ਹੀ ਆਪਣਾ ਮਨੁੱਖਾ ਜੀਵਨ ਬਤੀਤ ਕਰ ਦਿੰਦੇ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਉਹਨਾਂ ਦਾ ਛੁਟਕਾਰਾ ਨਹੀਂ ਹੁੰਦਾ, ਬਲਕਿ ਧਰਮ ਰਾਜੇ ਦੇ ਜਮਦੂਤਾਂ ਵੱਲੋਂ ਤਿੰਨਾਂ ਨੂੰ ਫੜ ਕੇ ਨਰਕਾਂ ਦੇ ਵਿੱਚ ਪਾਇਆ ਜਾਂਦਾ ਹੈ। ਨਰਕਾਂ ਦੇ ਵਿੱਚ ਸਦਾ ਗੋਤੇ ਖਾਂਦੇ ਨੇ ਤੇ ਅਨੰਤ ਕਾਲ ਤੱਕ ਨਰਕਾਂ ਦੇ ਵਿੱਚੋਂ ਨਿਕਲ ਨਹੀਂ ਪਾਉਂਦੇ ਹਨ।
1: ਭਗਤ ਬਿਹੂਨਾ ਖੰਡ ਖੰਡ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਨਰਕਾਂ ਵਿੱਚ ਪਾ ਕਰਕੇ ਫਿਰ ਤਿੰਨਾਂ ਨੂੰ ਸਜਾਵਾਂ ਕੀ ਦਿੰਦੇ ਨੇ। ਹਜ਼ੂਰ ਬਚਨ ਕਰਦੇ ਨੇ, ਭਗਤ ਤੱਤੇ ਨੂੰ ਸਿਹਾਰੀ ਹੈ,

0: ਐਸੀਆਂ ਸਜਾਵਾਂ ਨਰਕਾਂ ਵਿੱਚ ਪਾ ਕੇ ਦਿੱਤੀਆਂ ਜਾਂਦੀਆਂ ਨੇ। ਸੋ ਟੁਕੜੇ ਟੁਕੜੇ ਉਹਨਾਂ ਨੂੰ ਕੀਤਾ ਜਾਂਦਾ, ਵੱਡੇ ਦੁੱਖ ਤਿੰਨਾਂ ਨੂੰ ਭੋਗਾਏ ਜਾਂਦੇ ਹਨ। ਜਿਹੜੇ ਆਪਣੇ ਸਰੂਪ ਰੂਪ ਨੂੰ ਬੁੱਝਦੇ ਹੀ ਨਹੀਂ, ਆਤਮ ਸਰੂਪ ਨੂੰ ਜਾਣਦੇ ਹੀ ਨਹੀਂ, ਬਿਨ ਬੁੱਝੇ ਸਰੂਪ ਰੂਪ ਦੀ ਪ੍ਰਾਪਤੀ ਦਾ ਉਪਦੇਸ਼ ਸਤਿਗੁਰੂ ਜੀ ਦੇ ਪਾਸੋਂ ਪੁੱਛਦੇ ਹੀ ਨਹੀਂ। ਧਰਮ ਰਾਜੇ ਦੇ ਜਮਦੂਤ ਤਿੰਨਾਂ ਦੇ ਤਾਂ ਬਹੁਤ ਦੰਡ ਦੇਣਾ ਕਰਦੇ ਨੇ, ਭਿਆਨਕ ਸਜਾਵਾਂ ਦਿੰਦੇ ਹਨ ਜੀਓ।
1: ਗੋਬਿੰਦ ਭਜ ਹੋ ਮੇਰੇ ਸਦਾ ਮੀਤ।
0: ਸੋ ਮਹਾਰਾਜ ਜੀ, ਫਿਰ ਸਾਡੇ ਵਾਸਤੇ ਕਿਹੜਾ ਕਰਤੱਬ, ਕਿਹੜਾ ਆਚਾਰ ਚੰਗਾ ਹੈ? ਜਿਸ ਆਚਾਰ ਕਰਤੱਬ ਨੂੰ ਕਰਦੇ ਰਹੀਏ ਤੇ ਇਹਨਾਂ ਜਮਾਂ ਦੀਆਂ ਸਜਾਵਾਂ ਤੋਂ ਬਚ ਜਾਈਏ ਤੇ ਮਨੁੱਖਾ ਜਨਮ ਸਾਡਾ ਸਫਲਾ ਹੋ ਜਾਵੇ। ਹਜ਼ੂਰ ਫਰਮਾਵਣਾ ਕਰਦੇ ਨੇ, ਮੇਰਿਓ ਪਿਆਰਿਓ ਮਿੱਤਰੋ, ਸਭਨਾਂ ਦੇ ਅੰਦਰ ਚੇਤਨ ਦੀ ਅੰਸ ਹੋਣੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਮਿੱਤਰ ਸ਼ਬਦ ਵਰਤਿਆ। ਹੇ ਗੁਰਸਿੱਖ ਮਿੱਤਰੋ, ਗੋਬਿੰਦ ਭਜਹੋ। ਹਰੀ ਅਕਾਲ ਪੁਰਖ ਜੀ ਜੋ ਸ੍ਰਿਸ਼ਟੀ ਦੇ ਰਖਵਾਲਾ ਰੂਪ ਨੇ,

0: ਪਵਿੱਤ ਨਾਮ ਦੇ ਨਾਲ ਪ੍ਰੀਤੀ ਕਰਨੀ ਕਰੋ, ਪਿਆਰ ਕਰਨਾ ਕਰੋ, ਕਿਉਂਕਿ ਵਾਹਿਗੁਰੂ ਜੀ ਪਿਆਰ ਤੋਂ ਬਿਨਾਂ ਨਹੀਂ ਮਿਲਦੇ। ਸਾਰੀਆਂ ਸਾਧਨਾ ਦੇ ਵਿੱਚੋਂ ਮੁੱਖ ਸਾਧਨ ਪ੍ਰੇਮ ਹੈ। ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਨਾਲ ਪ੍ਰੇਮ ਕੀਤਾ, ਪਿਆਰ ਕੀਤਾ, ਉਹਨਾਂ ਨੇ ਪ੍ਰਾਪਤ ਕੀਤਾ ਹੈ। ਪ੍ਰੇਮ ਤੋਂ ਹੀਣਿਆਂ ਨੂੰ, ਸ਼ਰਧਾ ਤੋਂ ਹੀਣਿਆਂ ਤੋਂ ਕੇਵਲ ਤਾਂ ਕੇਵਲ ਚੁੰਚ ਗਿਆਨੀਆਂ ਨੂੰ ਨਹੀਂ ਮਿਲਦਾ, ਚਾਹੇ ਕਿੰਨੀ ਵੀ ਚਰਚਾ ਕਰੀ ਜਾਣ। ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਜਿਸ ਨੂੰ ਪਿਆਰ ਦੁਆਰਾ ਹੀ ਪ੍ਰਾਪਤ ਕੀਤਾ ਜਾਂਦਾ ਹੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਐਸੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਗੁਰ ਉਪਦੇਸ਼ਾਂ ਨੂੰ ਕਮਾਉਂਦਿਆਂ ਹੋਇਆ ਸਦਾ ਹੀ ਪਿਆਰ
1: ਕਰੋ।
0: ਵਿਸ਼ਰਾਮ ਦੇ ਕਰਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ,
1: ਸੰਤੋਖ ਨ ਆਵਤ ਕਹੂ ਕਾਜ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਦੁਨੀਆਂ ਦੇ ਅੰਦਰ ਸਿਮਰਨ ਤੋਂ, ਭਜਨ ਤੋਂ, ਨਾਮ ਜਪਣ ਤੋਂ ਬਿਨਾਂ ਹੋਰ ਵੀ ਤੇ ਕਈ ਪ੍ਰਕਾਰ ਦੇ ਮਹਾਤਮਾ ਤੇ ਲੋਕ ਦੇਖੇ ਜਾਂਦੇ ਨੇ ਨਾ। ਕੋਈ ਜਲ ਧਾਰੇ ਕਰਦੇ ਨੇ, ਕੋਈ ਵਰਤ ਕਰਦੇ ਨੇ, ਕੋਈ ਨੇਮ ਕਰਦੇ ਨੇ, ਕੋਈ ਸੰਜਮ ਕਰਦੇ ਨੇ, ਕੋਈ ਧਰਤੀ ਦਾ ਭ੍ਰਮਣ ਕਰਦੇ ਨੇ, ਕੋਈ ਜੰਗਲਾਂ ਵਿੱਚ ਜਾ ਕੇ ਵੱਸਦੇ ਨੇ, ਕੋਈ ਗੁਫਾਵਾਂ ਵਿੱਚ ਵੱਸਦੇ ਨੇ, ਕੋਈ ਗਲ ਤੱਕ ਪਾਣੀ ਵਿੱਚ ਖਲੋ ਕੇ ਤਪ ਕਰਦੇ ਨੇ, ਕੋਈ ਖੜ੍ਹੇ ਹੋ ਕੇ ਤਪ ਕਰਦੇ ਨੇ, ਕੁਝ ਬੈਠ ਕੇ ਕਰਦੇ ਨੇ, ਕੋਈ ਇੱਕ ਪੈਰ ਦੇ ਭਾਰ ਖੜ੍ਹੇ ਹੋ ਕੇ ਤਪ ਕਰਦੇ ਨੇ, ਕੋਈ ਇੱਕ ਬਾਂਹ ਖੜ੍ਹੀ ਕਰਕੇ ਤਪ ਕਰਦਾ, ਕੋਈ ਦੋਵੇਂ ਖੜੀਆਂ ਕਰਦਾ, ਕੋਈ ਦਰਖਤਾਂ ਨਾਲ ਸਿੱਧਾ ਲਟਕ ਕੇ ਤਪ ਕਰਦਾ, ਕੋਈ ਪੁੱਠਾ ਲਟਕ ਕੇ ਤਪ ਕਰਦਾ, ਕੋਈ ਕਪਾਲੀ ਆਸਣ ਆਪਣੀ ਕਪਾਲੀ ਆਪਣੀ ਖੋਪੜੀ ਆਪਣਾ ਸਿਰ ਜ਼ਮੀਨ 'ਤੇ ਲਾ ਕੇ ਅਤੇ ਪੈਰ ਉੱਪਰ ਨੂੰ ਇਸ ਪ੍ਰਕਾਰ ਕਰਕੇ ਅਤੇ ਇਵੇਂ ਤਪ ਸਾਧਦਾ ਹੈ। ਕੋਈ ਪੰਜ ਧੂਣੀਆਂ ਤਪਾ ਕਰਕੇ ਵਿੱਚ ਬੈਠਦਾ, ਕੋਈ ਜਲ ਧਾਰੇ 101 ਘੜਾ ਪੋਹਦੇ ਮਹੀਨੇ ਵਿੱਚ ਆਪਣੇ ਸਿਰ ਦੇ ਉੱਪਰ ਜਲ ਦਾ ਸਵੇਰੇ ਪਾਉਂਦਾ ਹੈ। ਬੇਅੰਤ ਪ੍ਰਕਾਰ ਦੇ ਯਤਨ ਹੋਰ ਵੀ ਤਾਂ ਕੀਤੇ ਜਾਂਦੇ ਨੇ, ਕੋਈ ਤ੍ਰਾਟਕ ਸਾਧਨ ਕਰਦੇ ਨੇ, ਕੋਈ ਇਸੇ ਪ੍ਰਕਾਰ ਸੰਜਮ ਕਰਦੇ ਨੇ, ਕੋਈ ਇੰਦਰੀਆਂ ਦਾ ਦਮਨ ਕਰਦੇ ਨੇ। ਮਹਾਰਾਜ ਸਾਧਨ ਤੇ ਹੋਰ ਵੀ ਬੜੇ ਨੇ, ਪਰ ਆਪ ਜੀਆਂ ਨੇ ਕੇਵਲ ਤਾਂ ਕੇਵਲ ਅੰਮ੍ਰਿਤ ਨਾਮ ਹੀ ਕਿਹਾ। ਸੱਚੇ ਪਾਤਸ਼ਾਹ ਜੀ, ਕਿਰਪਾਲਤਾ ਕਰਕੇ ਦੱਸੋ, ਜਿਹੜੇ ਬਾਕੀ ਦੇ ਸਾਧਨ ਨੇ ਉਹ ਕਰਨੇ ਸਫਲ ਨਹੀਂ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਉਹ ਸਾਧਨ ਜਿਵੇਂ ਜਿਵੇਂ ਕੀਤੇ ਜਾਂਦੇ ਨੇ ਹਉਮੈ ਵੱਧਦੀ ਹੈ। ਮੈਂ ਇੰਨੀ ਤਪੱਸਿਆ ਕੀਤੀ, ਮੈਂ ਜਲ ਧਾਰੇ ਕੀਤੇ, ਮੈਂ ਸਾਧਨ ਸਾਧੇ, ਮੈਂ ਇੰਦਰੀਆਂ ਦਾ ਦਮਨ ਕੀਤਾ, ਇਸ ਪ੍ਰਕਾਰ ਉੱਥੇ ਹਉਮੈ ਵੱਧਦੀ ਹੈ। ਫਿਰ ਇਸੇ ਪ੍ਰਕਾਰ ਤਪ ਸਾਧ ਕੇ ਰਿਧੀਆਂ ਸਿੱਧੀਆਂ ਪ੍ਰਾਪਤ ਕਰਕੇ, ਰਿਧੀਆਂ ਸਿੱਧੀਆਂ ਦੇ ਚਮਤਕਾਰੇ ਦਿਖਾ ਕੇ ਸਿੱਧ ਲੋਕ, ਜੋਗੀ ਲੋਕ, ਪੀਰ ਲੋਕ ਦੁਨੀਆਂ ਦੇ ਪਾਸੋਂ ਪੂਜਾ ਉਪਾਸ਼ਨਾ ਕਰਵਾਉਂਦੇ ਦੇਖੇ ਜਾਂਦੇ ਨੇ। ਸਾਧਨ ਕੀਤੇ, ਤਪੱਸਿਆ ਕੀਤੀ, ਰਿਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਅਤੇ ਫਿਰ ਆਪ ਗੁਰੂ ਬਣ ਕੇ ਬੈਠ ਗਏ ਜੀ। ਹੁਣ ਮੈਂ ਗੁਰੂ ਹਾਂ, ਮੇਰਾ ਪੂਜਨ ਕਰੋ, ਮੇਰੇ ਅੱਗੇ ਧਨ ਅਰਪਣ ਕਰੋ, ਮੈਨੂੰ ਭੇਟਾਵਾਂ ਦੇਵੋ, ਅਤੇ ਜਿਹੜੇ ਨਹੀਂ ਦਿੰਦੇ ਫਿਰ ਤਿੰਨਾਂ ਦੇ ਤਾਂ ਹੀ ਸਰਾਪ ਦੇਣੇ। ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਸਾਧਨ ਤੇ ਬੜੇ ਨੇ, ਪਰ ਕੇਵਲ ਤਾਂ ਕੇਵਲ ਇੱਕ ਨਾਮ ਹੈ ਜਿਸ ਨੂੰ ਜਪ ਕਰਕੇ ਮਨ ਤ੍ਰਿਪਤ ਹੋ ਜਾਂਦਾ ਲੋਕ ਦੇ ਪਰਲੋਕ ਦੇ ਪਦਾਰਥਾਂ ਵੱਲੋਂ। ਕੇਵਲ ਤਾਂ ਕੇਵਲ ਇੱਕ ਨਾਮ ਹੈ ਜਿਸ ਨੂੰ ਜਪ ਕਰਕੇ ਮਨ ਨੂੰ ਸੰਤੋਖ ਆ ਜਾਂਦਾ ਹੈ। ਤਾਂ ਜਦੋਂ ਤੱਕ ਸੰਤੋਖ ਨਹੀਂ ਆਉਂਦਾ ਉਦੋਂ ਤੱਕ ਕੋਈ ਰੱਜਦਾ ਨਹੀਂ, ਜਦੋਂ ਤੱਕ ਰੱਜਦਾ ਨਹੀਂ ਪਦਾਰਥਾਂ ਵਿੱਚ ਵਾਸ਼ਨਾਵਾਂ ਬਣੀਆਂ ਰਹਿੰਦੀਆਂ ਨੇ, ਅਤੇ ਜਦੋਂ ਤੱਕ ਵਾਸ਼ਨਾਵਾਂ ਬਣੀਆਂ ਰਹਿੰਦੀਆਂ ਨੇ ਉਦੋਂ ਤੱਕ ਜੀਵ ਜਨਮਾਂ ਜਨਮਾਂਤਰਾਂ ਦੇ ਗੇੜ ਵਿੱਚ ਸਦਾ ਵੱਜਾ ਹੀ ਰਹਿੰਦਾ ਹੈ। ਹਜ਼ੂਰ ਫਰਮਾਉਂਦੇ ਨੇ, ਸੰਤੋਖ ਨਾ ਆਵਤ ਕਾਹੂ ਕਾਜ। ਹੋਰ ਕੋਈ ਕਿੰਨੇ ਵੀ ਕੰਮ ਕਰ ਲਵੇ, ਕਿੰਨੇ ਸਾਧਨ ਕਰ ਲਵੇ, ਕਿੰਨੇ ਵੀ ਯਤਨ ਕਰ ਲਵੇ ਨਾ, ਪਰ ਮਨ ਨੂੰ ਪਦਾਰਥਾਂ ਵੱਲੋਂ ਤ੍ਰਿਪਤੀ ਨਹੀਂ ਹੁੰਦੀ, ਕਦੇ ਸੰਤੋਖ ਨਹੀਂ ਆਉਂਦਾ ਹੈ।
1: ਬਾਦਰ ਸਭ ਮਾਇਆ ਸਾਜ।
0: ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ, ਭਾਈ ਦੁਨੀਆਂ ਦੇ ਸਾਰੇ ਪਦਾਰਥ ਐਸੇ ਨੇ ਜਿਸ ਤਰੀਕੇ ਦੇ ਨਾਲ ਧੂਏ ਦੇ ਬੱਦਲ ਹੋਇਆ ਕਰਦੇ ਨੇ। ਧੂੰਆਂ ਉੱਪਰ ਨੂੰ ਉੱਠਦਾ, ਉਹ ਬਾਦਰ ਬੱਦਲ ਬਣੇ ਨਜ਼ਰ ਆਉਂਦੇ ਨੇ, ਬੱਦਲ ਚੱਲਿਆ ਜਾ ਰਿਹਾ, ਪਰ ਧੂਏ ਦੇ ਬੱਦਲ ਦਿਖਾਈ ਦਿੰਦੇ ਨੇ, ਕਦੇ ਵਰਖਾ ਨਹੀਂ ਕਰ ਸਕਦੇ, ਕਦੇ ਮੀਂਹ ਨਹੀਂ ਪਾ ਸਕਦੇ। ਇਸੇ ਪ੍ਰਕਾਰ ਬਾਕੀ ਦੇ ਜਿੰਨੇ ਸਾਧਨ ਨੇ ਉਹਨਾਂ ਦੇ ਨਾਲ ਨਜ਼ਰ ਤੇ ਆਉਂਦਾ ਬੜਾ ਜਪ ਵਾਲਾ, ਬੜੇ ਤਪ ਵਾਲਾ, ਬੜੀ ਤਪੱਸਿਆ ਵਾਲਾ ਹੈ, ਪਰ ਉਹਨਾਂ ਦੇ ਅੰਦਰ ਸ਼ਾਂਤੀ ਰੂਪੀ ਜਲ ਨਹੀਂ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਧੂਏ ਦੇ ਬੱਦਲ ਜਲ ਤੋਂ ਹੀਣੇ ਹੁੰਦੇ ਨੇ, ਮੰਤਰਾਂ ਦਾ ਜਪ ਕਰਨ ਵਾਲੇ ਤੇ ਰਿਧੀਆਂ ਸਿੱਧੀਆਂ ਵਾਲੇ ਨਾਮ ਜਲ ਤੋਂ ਰਹਿਤ ਹੁੰਦੇ ਨੇ, ਇਸ ਕਰਕੇ ਮਨ ਨੂੰ ਸੰਤੋਖ ਨਹੀਂ ਆਉਂਦਾ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਇਹ ਰਿਧੀਆਂ ਸਿੱਧੀਆਂ ਦੇ ਚਮਤਕਾਰੇ, ਇਹ ਸਾਰੇ ਸਾਧਨਾ ਦੇ ਜਿੰਨੇ ਵਖਿਆਨ ਤੇ ਵਿਖਾਵੇ ਨੇ ਨਾ, ਸਭ ਮਾਇਆ ਸਾਜ। ਇਹ ਸਾਰੇ ਕੇਵਲ ਤਾਂ ਕੇਵਲ ਮਾਇਆ ਦੇ ਸਾਜੋ ਸਾਮਾਨ ਇਕੱਠੇ ਕਰਨ ਵਾਲੇ ਨੇ। ਚਮਤਕਾਰੇ ਵਿਖਾ।

0: ਪਦਾਰਥ ਇਕੱਠੇ ਕਰ ਲਏ। ਸਿੱਧ ਇਵੇਂ ਹੀ ਕਰਦੇ ਸੀ ਨਾ, ਪਰ ਕਿਸੇ ਨੂੰ ਉਪਦੇਸ਼ ਨਾ ਦੇ ਸਕੇ ਕਲਯੁੱਗ ਦੇ ਸਮੇਂ ਦੇ ਅੰਦਰ, ਬਲਕਿ ਪਰਬਤਾਂ ਦੇ ਉੱਪਰ ਜਾ ਕੇ ਲੁਕ ਗਏ। ਕਹਿਣ ਲੱਗੇ ਜੀ ਦੁਨੀਆਂ ਤੋਂ ਸੰਗ ਰਹਿੰਦੇ ਆ, ਦੁਨੀਆਂ ਪਾਪਾਂ ਵਿੱਚ ਗਲਤਾਨ, ਅਸੀਂ ਪੁੰਨਾ ਪਾਪਾਂ ਤੋਂ ਪਰੇ ਹੈ। ਇਸ ਪ੍ਰਕਾਰ ਆਪਣੇ ਆਪ ਨੂੰ ਦੁਨੀਆਂ ਤੋਂ ਹੀ ਅਲੱਗ ਕਰ ਲਿਆ। ਜਿਨ੍ਹਾਂ ਨੇ ਭਲਾ ਕਰਨਾ ਸੀ ਉਹ ਪਰਬਤਾਂ 'ਤੇ ਜਾ ਕੇ ਲੁਕ ਗਏ। ਅਤੇ ਜਦੋਂ 6 ਮਹੀਨਿਆਂ ਬਾਅਦ, ਸਾਲ ਬਾਅਦ ਫਿਰ ਮੈਦਾਨੀ ਇਲਾਕਿਆਂ ਵਿੱਚ ਆਉਣਾ, ਮੇਲਿਆਂ 'ਤੇ ਆਉਣਾ, ਵੱਡਿਆਂ ਇਕੱਠਾਂ ਵਿੱਚ ਆਉਣਾ, ਚਮਤਕਾਰੇ ਦਿਖਾਉਣੇ, ਪੂਜਾ ਕਰਵਾਉਣੀ, ਧਨ ਇਕੱਠਾ ਕਰਨਾ, ਪਦਾਰਥ ਇਕੱਠੇ ਕਰਨੇ, ਅਤੇ ਲੈ ਕੇ ਫਿਰ ਪਰਬਤਾਂ 'ਤੇ ਚਲੇ ਜਾਣਾ। ਸਤਿਗੁਰੂ ਜੀ ਬਚਨ ਕਰਦੇ ਨੇ, ਇਹ ਧੂਏ ਦੇ ਬੱਦਲ ਵਰਗੇ ਨੇ, ਬਾਕੀ ਦੇ ਸਾਰੇ ਸਾਧਨ ਕੀਤੇ ਹੋਏ। ਇਹਨਾਂ ਸਾਰਿਆਂ ਦਾ ਭਾਵ ਮਨੋਰਥ ਕੇਵਲ ਤਾਂ ਕੇਵਲ ਹੁੰਦਾ ਮਾਇਆ ਦੇ ਸਾਜੋ ਸਮਾਨ ਇਕੱਠੇ ਕਰਨੇ।
1: ਪਾਪ ਕਰਨ ਤੋਂ ਨਹਿ ਸੰਗਾਏ।
0: ਸਤਿਗੁਰੂ ਜੀ ਬਚਨ ਕਰਦੇ ਨੇ, ਮਹਾਰਾਜ ਜੀ ਭਾਈ ਜਿਹੜਾ ਵੀ ਨਾਮ ਅੰਮ੍ਰਿਤ ਤੋਂ ਟੁੱਟਾ ਹੋਇਆ ਨਾ, ਉਹ ਪਾਪ ਕਰਮਾਂ ਨੂੰ ਕਰ ਲੱਗਿਆ ਕਦੇ ਸੰਕੋਚ ਨਹੀਂ ਕਰਦਾ। ਪਾਪ ਕਰੰਤਾ, ਉਹ ਪਾਪ ਕਰਮਾਂ ਨੂੰ ਕਰਦਿਆਂ ਹੋਇਆ ਨਹਿ ਸੰਗਾਏ, ਕਦੇ ਸੰਗ ਨਹੀਂ ਕਰਦਾ, ਸੰਕੋਚ ਨਹੀਂ ਕਰਦਾ, ਲੱਜਾ ਨਹੀਂ ਕਰਦਾ ਹੈ। ਕਿਸੇ ਨੂੰ ਲੁੱਟ ਲਿਆ, ਕਿਸੇ ਨਾਲ ਧਾੜਾ ਮਾਰ ਲਿਆ, ਕਿਸੇ ਨਾਲ ਠੱਗੀ ਮਾਰ ਲਈ, ਕਿਸੇ ਨੂੰ ਘੱਟ ਤੋਲ ਕੇ ਦੇ ਦਿੱਤਾ, ਕਿਸੇ ਨਾਲ ਹਿਸਾਬ ਕਿਤਾਬ ਦੇ ਵਿੱਚ ਹੀਰਾ ਫੇਰੀ ਕਰ ਲਈ, ਕਿਸੇ ਦੀ ਭੂਮੀ ਦੱਬ ਲਈ, ਕਿਸੇ ਦਾ ਘਰ ਦੱਬ ਲਿਆ, ਇਸ ਪ੍ਰਕਾਰ ਪਾਪ ਕਰਮਾਂ ਨੂੰ ਕਰਦਿਆਂ ਜੀਵ ਜਿਹੜਾ ਹੈ ਸੰਕੋਚ ਨਹੀਂ ਕਰਦਾ ਹੈ।
1: ਮਾਤਾ ਆਵਾ ਜਾਏ।
0: ਇਸ ਪ੍ਰਕਾਰ ਵੇਖ ਨਾਮ ਮਾਇਆ ਦਾ, ਮਾਇਆ ਦਾ ਮਸਤਿਆ ਹੋਇਆ, ਮਾਇਆ ਦੇ ਅਹੰਕਾਰ ਵਿੱਚ ਮਤਵਾਲਾ ਹੋਇਆ ਜੀਵ ਬਹੁੜੋ ਫਿਰ ਫਿਰ ਕੇ ਜਨਮ ਲੈ ਕਰਕੇ ਆਉਂਦਾ ਤੇ ਮਰ ਮਰ ਕੇ ਸਦਾ ਜਾਂਦਾ ਰਹਿੰਦਾ ਹੈ। ਇਸੇ ਪ੍ਰਕਾਰ
1: ਮਾਤਾ ਆਵਾ ਜਾਏ।
0: ਪਰਾਏ ਘਰਾਂ ਦੀ ਝਾਕ ਰੱਖਦਾ ਹੈ, ਪਰਾਏ ਰੂਪ ਧਨ ਨੂੰ ਦੇਖ ਕਰਕੇ ਮਨ ਕਰਕੇ ਬੇਈਮਾਨ ਹੋ ਜਾਂਦਾ। ਇਸ ਪ੍ਰਕਾਰ ਵਿਸ਼ੇ ਵਿਕਾਰਾਂ ਦੇ ਵਿੱਚ ਮਤਵਾਲਾ ਹੋਇਆ, ਮਸਤਿਆ ਹੋਇਆ, ਮੁਕਤ ਨਹੀਂ ਹੁੰਦਾ। ਐਸਾ ਜਿਹੜਾ ਜੀਵ ਹੈ ਆਵਾ ਜਾਏ ਬਹੁੜੋ ਜੂਨੀਆਂ ਵਿੱਚ ਜਨਮ ਧਾਰ ਕੇ ਆਉਂਦਾ ਤੇ ਮਰ ਮਰ ਕੇ ਜਾਂਦਾ ਰਹਿੰਦਾ ਹੈ।
1: ਕਰਤ ਬੱਧੇ ਵਿਕਾਰ।
0: ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਹੋਰ ਸਾਧਨਾ ਨੂੰ ਕਰਨ ਵਾਲੇ ਨੇ, ਆਪ ਜੀ ਨੇ ਬਚਨ ਕੀਤਾ ਤਿੰਨਾਂ ਦੀ ਕਲਿਆਣ ਨਹੀਂ ਹੁੰਦੀ। ਮਹਾਰਾਜ ਉਹਨਾਂ ਦੀ ਕਲਿਆਣ ਕਿਉਂ ਨਹੀਂ ਹੁੰਦੀ? ਹਜ਼ੂਰ ਫਰਮਾਉਂਦੇ ਨੇ, ਭਾਈ ਉਹ ਕਰਮਾਂ ਨੂੰ ਕਰਕੇ ਹਉਮੈ ਨੂੰ ਧਾਰਨ ਕਰਦੇ ਨੇ। ਮੈਂ ਤਪਸਵੀ ਹਾਂ, ਮੈਂ ਸਿੱਧ ਹਾਂ, ਮੈਂ ਜੋਗੀ ਹਾਂ, ਮੈਂ ਪੀਰ ਹਾਂ, ਮੈਂ ਸੰਨਿਆਸੀ ਹਾਂ, ਮੈਂ ਬਾਨਪ੍ਰਸਤੀ ਹਾਂ, ਮੈਂ ਬਾਲ ਬ੍ਰਹਮਚਾਰੀ ਹਾਂ। ਇਸ ਪ੍ਰਕਾਰ ਜਿਹੜਾ ਵੀ ਸਾਧਨ ਕੀਤਾ ਉੱਥੇ ਹਉਮੈ ਜੁੜ ਗਈ। ਸਾਧੂ ਕੋਈ ਦਿਗੰਬਰ ਹੋ ਗਿਆ, ਕਹਿੰਦਾ ਜੀ ਮੈਂ ਵੱਡਾ ਹੈ। ਇਸੇ ਪ੍ਰਕਾਰ ਸੰਨਿਆਸੀ ਕਹਿੰਦਾ ਮੈਂ ਵੱਡਾ, ਬਨਵਾਸੀ ਕਹਿੰਦਾ ਮੈਂ ਵੱਡਾ। ਜਿਹੋ ਜਿਹਾ ਲਿਬਾਸ ਧਾਰਨ, ਭੇਖ ਧਾਰਨ ਕਰ ਲਿਆ, ਉਹਦੀ ਹਉਮੈ ਵੱਧ ਗਈ। ਹਾਉ ਹਾਉ ਕਰਤ ਵਧੇ ਬੇਕਾਰ। ਮੈਂ ਹੀ ਮੈਂ ਹਾਂ, ਮੈਂ ਹੀ ਹਾਂ, ਮੈਂ ਕਰਦਿਆਂ ਮੇਰੀ ਮੇਰੀ ਕਰਦਿਆਂ, ਮੇਰੀ ਤਪੱਸਿਆ, ਮੇਰਾ ਜਪ, ਮੇਰਾ ਤਪ, ਮੇਰੇ ਸੰਜਮ, ਮੇਰਾ ਤਿਆਗ, ਮੈਂ ਤਿਆਗ ਕੀਤਾ, ਮੈਂ ਘਰ ਬਾਰ ਤਿਆਗਿਆ, ਮੈਂ ਮਾਇਆ ਤਿਆਗੀ। ਇਸ ਪ੍ਰਕਾਰ ਹਾਂ ਮੈਂ ਹੀ ਹਾਂ ਮੈਂ ਕਰਦੇ ਨੇ ਵਧੇ ਵਿਕਾਰ। ਤੇ ਹਾਂ ਮੈਂ ਜਿਸ ਹਿਰਦੇ ਵਿੱਚ ਆ ਗਈ, ਉਸ ਹਿਰਦੇ ਦੇ ਵਿੱਚ ਫਿਰ ਵਿਕਾਰ ਪੈਦਾ ਹੋ ਜਾਂਦੇ ਨੇ। ਉਹਨਾਂ ਦੇ ਜੀਵਨ ਦੇ ਵਿੱਚ ਬਹੁਤੇ ਵਿਕਾਰ ਹੀ ਵਿਕਾਰ ਵਧੇ ਹਨ। ਇਸੇ ਪ੍ਰਕਾਰ
1: ਕਰਤ ਵਧੇ ਵਿਕਾਰ।
0: ਭਾਈ ਹਉਮੈ ਹੀ ਹਉਮੈ ਕਰਦਿਆਂ ਹੋਇਆ ਵਿਕਾਰਾਂ ਦੇ ਵਿੱਚ ਵਧੇ। ਦੂਜਾ ਪਾਠ ਵਧੇ, ਪਹਿਲਾ ਤੇ ਮੁਖੀ ਪਾਠ ਹੈ ਵਧੇ ਕਿ ਵਿਕਾਰ ਵੱਧ ਗਏ, ਤੇ ਦੂਜਾ ਕੇਵਲ ਤਾਂ ਕੇਵਲ ਅਰਥ ਵਾਸਤੇ ਵਧੇ, ਉਹ ਵਿਕਾਰਾਂ ਵਿੱਚ ਹੀ ਵੱਜ ਗਏ। ਵਿਕਾਰ ਫਾਈਆਂ ਰੂਪ ਹੋ ਕਰਕੇ, ਜ਼ੰਜੀਰਾਂ ਰੂਪ ਹੋ ਕਰਕੇ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਉਹਨਾਂ ਦੇ ਔਗਣ ਹੀ ਉਹਨਾਂ ਵਾਸਤੇ ਜ਼ੰਜੀਰਾਂ ਬਣ ਗਈਆਂ, ਵੱਜ ਗਏ ਬੰਧਨ ਰੂਪ ਹੋ ਕਰਕੇ। ਉਹਨਾਂ ਵਿਕਾਰਾਂ ਨੇ ਉਹਨਾਂ ਨੂੰ ਕਾਬੂ ਕਰ ਲਿਆ, ਬੰਨ ਲਿਆ ਹੈ।
1: ਮੋਹ ਲੋਭ ਡੂਬੋ ਸੰਸਾਰ।
0: ਭਾਈ ਇਸ ਪ੍ਰਕਾਰ ਸੰਸਾਰ ਦੇ ਸ਼ਰਧਾਲੂਆਂ ਵਿੱਚ ਮੋਹ ਤੇ ਪਦਾਰਥਾਂ ਦੇ ਵਿੱਚ ਲੋਭ ਕਰਕੇ ਐਸੇ ਕਰਮ ਕਾਂਡਾਂ ਨੂੰ ਕਰਨ ਵਾਲੇ ਡੁੱਬ ਰਹੇ ਨੇ। ਮਹਾਰਾਜ ਬਾਕੀ ਸੰਸਾਰ ਦੀ ਕੀ ਹਾਲਤ ਹੈ? ਹਜ਼ੂਰ ਫਰਮਾਉਂਦੇ ਹਨ
1: ਮੋਹ ਲੋਭ ਡੂਬੋ ਸੰਸਾਰ।
0: ਭਾਈ ਸੰਸਾਰ ਦੀ ਇਹ ਹਾਲਤ ਹੈ, ਸੰਸਾਰ ਦੇ ਜੀਵਾਂ ਦੀ ਇਹ ਹਾਲਤ ਹੈ, ਸੰਬੰਧੀਆਂ ਦੇ ਨਾਲ ਮੋਹ ਕਰਦੇ ਨੇ, ਇਸਤਰੀ ਪੁੱਤਰ ਦੇ ਨਾਲ ਮੋਹ ਕਰਦੇ ਨੇ। ਇਸ ਮੋਹ ਦੇ ਮਾਰੇ ਹੋਏ ਦੂਜਿਆਂ ਨੂੰ ਲੁੱਟ ਪੁੱਟ ਕਰਕੇ ਵੀ ਧਨ ਤੇ ਪਦਾਰਥ ਲੈ ਕੇ ਆਉਂਦੇ ਨੇ, ਲੋਭ ਕਰਦੇ ਨੇ ਪਦਾਰਥਾਂ ਦਾ। ਇਸ ਪ੍ਰਕਾਰ ਪਦਾਰਥਾਂ ਦੇ ਲੋਭ ਤੇ ਸੰਬੰਧੀਆਂ ਦੇ ਮੋਹ ਵਿਚਲਾ ਕਰਕੇ ਭਵ ਸਾਗਰ ਦੇ ਅੰਦਰ ਜਿਹੜੇ ਜੀਵ ਨੇ, ਇਹ ਡੁੱਬ ਰਹੇ ਹਨ ਜੀਉ।
1: ਕਾਮ ਕ੍ਰੋਧ ਮਨ ਵਸ ਕੀਆ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਹਉਮੈ ਕਰਕੇ, ਲੋਭ ਕਰਕੇ ਤੇ ਮੋਹ ਕਰਕੇ ਇਹਨਾਂ ਦੀ ਦਸ਼ਾ ਕੈਸੀ ਹੁੰਦੀ ਏ? ਹਜ਼ੂਰ ਫਰਮਾਉਂਦੇ ਨੇ ਜਿਹੜੇ ਹਉਮੈ ਵਾਲੇ ਨੇ, ਲੋਭ ਵਾਲੇ, ਮੋਹ ਵਾਲੇ ਨੇ, ਕੇਵਲ ਤਾਂ ਕੇਵਲ ਇੰਨੇ ਵਿਕਾਰੀ ਨਹੀਂ, ਫਿਰ ਕਾਮ ਕ੍ਰੋਧ ਮਨ ਵਸ ਕੀਆ। ਕਾਮ ਨੇ ਤੇ ਕ੍ਰੋਧ ਨੇ ਇਹਨਾਂ ਜੀਵਾਂ ਦੇ ਮਨਾਂ ਨੂੰ ਆਪਣੇ ਵਸ ਦੇ ਵਿੱਚ ਕਰ ਲਿਆ। ਕਾਮ ਹੈ, ਕੋਈ ਕਾਮੀ ਹੋ ਗਿਆ, ਕ੍ਰੋਧ ਦੇ ਧੱਦੇ ਨੂੰ ਸਿਹਾਰੀ ਹੈ, ਕਾਮ ਦੇ ਮੰਮੇ ਨੂੰ ਸਿਹਾਰੀ ਹੈ, ਕ੍ਰੋਧ ਕੋਈ ਕ੍ਰੋਧੀ ਹੋ ਗਿਆ। ਇਸ ਪ੍ਰਕਾਰ ਜੀਵ ਕਾਮੀ ਤੇ ਕ੍ਰੋਧੀ ਹੋ ਰਹੇ ਨੇ ਤੇ ਵਿਕਾਰਾਂ ਨੇ ਮਨ ਨੂੰ ਵਸ ਕੀਆ, ਇਹਨਾਂ ਜੀਵਾਂ ਦੇ ਮਨਾਂ ਨੂੰ ਆਪਣੇ ਵਸ ਵਿੱਚ ਕਰ ਲਿਆ ਹੈ ਜੀ। ਕਿਉਂ ਕਰ ਲਿਆ ਹੈ? ਕਿਉਂਕਿ ਜੀਵਾਂ ਦਾ ਜਿਹੜਾ ਮਨ ਹੈ ਨਾ, ਅਗਿਆਨ ਦੀ, ਅਵਿਦਿਆ ਦੀ ਨੀਂਦ ਦੇ ਵਿੱਚ ਸੁੱਤਾ ਪਿਆ ਹੈ। ਪਰਮੇਸ਼ਰ ਜੀ ਦੀ ਬੰਦਗੀ ਕਰਨ ਵਾਸਤੇ ਕਦੇ ਜਾਗਿਆ ਹੀ ਨਹੀਂ। ਸਾਧ ਸੰਗਤ ਜੀ, ਇਹ ਜਿਹੜਾ ਜੀਵ ਹੈ, ਇਸ ਦੇ ਪਾਸ ਦੋ ਪ੍ਰਕਾਰ ਦੀਆਂ ਫੌਜਾਂ ਨੇ। ਇੱਕ ਫੌਜ ਹੈ ਸਤ ਸੰਤੋਖ ਦਇਆ ਧਰਮ ਵਿਚਾਰ ਸ਼ੁਭ ਗੁਣਾਂ ਦੀ, ਇੱਕ ਫੌਜ ਇਸ ਮਨ ਦੇ ਅੰਦਰ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ, ਜਿਨ੍ਹਾਂ ਦਾ ਵਿਕਾਰਾਂ ਦਾ ਰਾਜਾ ਹੈ ਅਗਿਆਨ। ਇਸੇ ਪ੍ਰਕਾਰ ਸਾਧ ਸੰਗਤ ਜੀ, ਸ਼ੁਭ ਗੁਣਾਂ ਦਾ ਰਾਜਾ ਹੈ ਗਿਆਨ। ਇਹ ਗਿਆਨ ਅਤੇ ਅਗਿਆਨ ਦੀ ਜਿਹੜੀ ਜੰਗ ਮਨ ਦੇ ਵਿੱਚ ਸਦਾ ਹੀ ਚੱਲਦੀ ਹੈ। ਜਦੋਂ ਜੀਵ ਗਿਆਨ ਨੂੰ ਪ੍ਰਾਪਤ ਕਰਦਾ ਤੇ ਅਗਿਆਨ ਦੇ ਉੱਪਰ ਫਤਿਹ ਹਾਸਲ ਕਰ ਲੈਂਦਾ। ਜਿਹੜਾ ਜੀਵ ਗਿਆਨ ਨੂੰ ਪ੍ਰਾਪਤ ਨਹੀਂ ਕਰਦਾ, ਉਸ ਦੇ ਹਿਰਦੇ ਦੇ ਉੱਪਰ ਅਗਿਆਨ ਕਬਜ਼ਾ ਕਰ ਲੈਂਦਾ ਤੇ ਆਪਣੀ ਆਸੁਰੀ ਸੰਪਦਾ ਦੇ ਸਹਿਤ ਫਿਰ ਮਨ ਦੇ ਉੱਪਰ ਰਾਜ ਕਰਦਾ। ਇਹ ਜਿਹੜਾ ਜੀਵ ਹੈ ਫਿਰ ਅਗਿਆਨ ਦੇ ਵਸ ਵਿੱਚ ਹੋਇਆ ਹੋਇਆ ਪਾਪ ਕਰਮਾਂ ਨੂੰ ਕਰਦਾ ਹੈ, ਦੁਸ਼ਕਰਮਾਂ ਨੂੰ ਕਰਦਾ ਹੈ। ਤੇ ਸਾਧ ਸੰਗਤ ਜੀ, ਏਡੀ ਵੱਡੀ ਭਾਰੀ ਫੌਜ ਹੋਵੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸੁਰੀ ਸੰਪਦਾ ਦੇ ਜਰਨੈਲ ਹੋਣ, ਤੇ ਜਿਸ ਨੇ ਜੰਗ ਕਰਨੀ ਉਹ ਮਨ ਭਗਤੀ ਵੱਲੋਂ ਸੁੱਤਾ ਹੀ ਪਿਆ ਹੋਵੇ, ਉਹ ਮਨ ਕਦੇ ਬੰਦਗੀ ਕਰਨ ਵਾਸਤੇ ਜਾਗਿਆ ਹੀ ਨਾ ਹੋਵੇ, ਤੇ ਸੁੱਤੇ ਯੋਧੇ ਨੂੰ ਤੇ ਕਾਬੂ ਕਰਨਾ ਬੜਾ ਸੌਖਾ ਹੁੰਦਾ ਨਾ। ਫਿਰ ਇਹ ਵਿਕਾਰਾਂ ਰੂਪੀ ਸੂਰਮੇ ਅਗਿਆਨ ਦੀ ਕਮਾਂਡ ਦੇ ਹੇਠ ਆ ਕਰਕੇ ਆਸੁਰੀ ਸੰਪਦਾ ਦੇ ਸਹਿਤ ਹੋ ਕਰਕੇ ਮਨ ਨੂੰ ਸੁੱਤੇ ਨੂੰ ਹੀ ਦੱਬ ਲੈਂਦੇ ਨੇ। ਜੰਗ ਵੀ ਨਹੀਂ ਕਰਨਾ ਪੈਂਦਾ, ਝੱਟ ਹੀ ਦਬਾ ਲੈਂਦੇ ਨੇ, ਆਪਣੇ ਅਧੀਨ ਕਰ ਲੈਂਦੇ ਨੇ। ਜੇ ਤੇ ਜਾਗਦਾ ਹੋਵੇ ਪਹਿਰੂ ਰਾਸ਼ਬ ਚੋਰ ਨਾ ਲਾਗੈ, ਜੇ ਤੇ ਜਾਗਦਾ ਹੋਵੇ ਗਿਆਨ ਜਾਗਰਤ ਅਵਸਥਾ ਦੇ ਸਹਿਤ, ਫਿਰ ਵਿਕਾਰਾਂ ਦੇ ਚੋਰ ਕਦੇ ਇਸ ਨੂੰ ਲੱਗ ਨਹੀਂ ਸਕਦੇ। ਪਰ ਮਨ ਤੇ ਅਗਿਆਨ ਦੀ ਨੀਂਦ ਵਿੱਚ, ਵਿਦਿਆ ਦੀ ਨੀਂਦ ਵਿੱਚ, ਗਾਫਲਤਾਈ ਦੀ ਨੀਂਦ ਵਿੱਚ ਸੁੱਤਾ ਪਿਆ ਹੈ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਫਿਰ ਕਾਮੀ ਹੋ ਜਾਂਦਾ ਹੈ, ਕਿਸੇ ਵਿੱਚ ਕਾਮ ਭਾਵਨਾ ਵੱਧ ਜਾਂਦੀ ਹੈ, ਪਾਪ ਕਰਮਾਂ ਨੂੰ ਕਰਦਾ ਹੈ, ਕਿੰਨਿਆਂ ਨੂੰ ਕੈਦ ਹੁੰਦੀ ਹੈ, ਕਿੰਨੇ ਫਾਂਸੀ ਤੇ ਚੜ੍ਹਦੇ ਨੇ, ਇਸ ਪ੍ਰਕਾਰ ਪਾਪ ਕਰਮਾਂ ਦਾ ਫਲ ਭੋਗਦੇ ਨੇ, ਕਿੰਨੇ ਕ੍ਰੋਧੀ ਹੋ ਜਾਂਦੇ ਨੇ, ਲੜਦੇ ਨੇ, ਦੂਜਿਆਂ ਦੇ ਸਿਰ ਪਾੜਦੇ ਨੇ, ਲੱਤਾਂ ਬਾਹਾਂ ਵੱਢ ਦਿੰਦੇ ਨੇ, ਕਤਲ ਕਰ ਦਿੰਦੇ ਨੇ, ਫਿਰ ਕੈਦਾਂ ਵਿੱਚ ਜਾ ਕੇ ਪੈਂਦੇ ਨੇ ਤੇ ਫਾਂਸੀਆਂ ਤੇ ਚੜ੍ਹਦੇ ਨੇ। ਹਜ਼ੂਰ ਬਚਨ ਕਰਦੇ ਨੇ, ਵਿਕਾਰੀ ਜੀਵਾਂ ਦੇ ਮਨਾਂ ਨੂੰ ਕਾਮਨੇ ਤੇ ਕ੍ਰੋਧ ਨੇ ਆਪਣੇ ਵਸ ਵਿੱਚ ਕਰ ਲਿਆ ਹੈ।
1: ਸੁਪਨਾ ਨਾਮ ਨਾ ਹਰ ਲਿਆ।
0: ਮਹਾਰਾਜ ਵਿਕਾਰ ਕਿੰਨਾਂ ਨੂੰ ਆ ਕੇ ਵਸ ਵਿੱਚ ਕਰਦੇ ਨੇ? ਹਜ਼ੂਰ ਬਚਨ ਕਰਦੇ ਨੇ, ਜਿਨ੍ਹਾਂ ਪ੍ਰਾਣੀਆਂ ਨੇ ਕਦੇ ਸੁਪਨੇ ਮਾਤਰ ਦੇ ਵਿੱਚ ਵੀ ਹਰੀ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਨਹੀਂ ਲਿਆ, ਇਹ ਸੰਸਾਰ ਸੁਪਨੇ ਵਰਗਾ ਹੈ। ਜਗ ਸੁਪਨੇ ਜਿਉ ਜਾਨ। ਇਸ ਜਗਤ ਦੇ ਅੰਦਰ, ਦੁਨੀਆਂ ਦੇ ਅੰਦਰ, ਸੰਸਾਰ ਦੇ ਅੰਦਰ ਮਨੁੱਖਾ ਜਨਮ ਤੇ ਮਿਲ ਗਿਆ, ਮਨੁੱਖਾ ਜਨਮ ਤੇ ਪ੍ਰਾਪਤ ਕਰ ਲਿਆ, ਪਰ ਸੁਪਨੇ ਵੱਤ ਸੰਸਾਰ ਦੇ ਅੰਦਰ ਕਦੇ ਵਾਹਿਗੁਰੂ ਜੀ ਦਾ ਨਾਮ ਜਪਿਆ ਹੀ ਨਹੀਂ। ਇਸੇ ਪ੍ਰਕਾਰ
1: ਸੁਪਨਾ ਨਾਮ ਨਾ ਹਰ ਲਿਆ।
0: ਜਾਗਦੇ ਨੇ, ਨਾਮ ਤੇ ਕੀ ਜਪਣਾ, ਕਦੇ ਸੁਪਨੇ ਚ ਵੀ ਨਹੀਂ ਲਿਆ। ਇਸੇ ਪ੍ਰਕਾਰ ਫਿਰ ਜਾਗਦੇ ਨੂੰ ਸੁੱਖ ਤੇ ਕੀ ਮਿਲਣੇ ਸੀ, ਸੁਪਨੇ ਵਿੱਚ ਵੀ ਸੁੱਖ ਨਹੀਂ ਪਾਉਂਦਾ ਹੈ। ਫਿਰ ਪੜਦੇ ਹੋ ਜੀ,
1: ਸੁਪਨਾ ਨਾਮ ਨਾ ਹਰ ਲਿਆ।
0: ਜਿਵੇਂ ਸੁਪਨਾ ਥੋੜੇ ਜਿਹੇ ਸਮੇਂ ਦਾ ਹੁੰਦਾ ਨਾ, ਸੁਪਨਾ ਕੋਈ ਬਹੁਤ ਲੰਬਿਆਂ ਦਾ, ਘੰਟਿਆਂ ਬੱਧੀ ਦਾ ਨਹੀਂ ਹੁੰਦਾ। ਵਿਗਿਆਨੀ ਮੰਨਦੇ ਨੇ ਕਿ ਜਿਹੜਾ ਸੁਪਨਾ ਉਹ 6 ਸੈਕਿੰਡ ਦਾ ਹੀ ਹੁੰਦਾ, ਇਸ ਤੋਂ ਵੱਧ ਨਹੀਂ। ਅਤੇ ਕਈ ਵਾਰ ਪ੍ਰਾਣੀ ਨੂੰ ਅਨੁਭਵ ਹੁੰਦਾ, ਜੀ ਮੈਂ ਬੜਾ ਲੰਬਾ ਸੁਪਨਾ ਦੇਖਿਆ, ਸੁਪਨੇ ਵਿੱਚ ਬਹੁਤ ਸਮਾਂ ਮੇਰਾ ਬਤੀਤ ਹੋ ਗਿਆ। ਪਰ ਅਸਲ ਦੇ ਵਿੱਚ ਮਨ ਦੀ ਰਫਤਾਰ, ਮਨ ਦੀ ਚਿਤਵਨੀ, ਮਨ ਦੀ ਚਾਲ ਇੰਨੀ ਜ਼ਿਆਦਾ ਤੇਜ਼ ਹੈ ਨਾ, ਉਹ 6 ਸੈਕਿੰਡ ਦੇ ਵਿੱਚ ਹੀ ਬਹੁਤ ਭਰਮ ਲੈਂਦਾ ਹੈ ਅਤੇ ਪ੍ਰਾਣੀ ਨੂੰ ਪ੍ਰਤੀਤ ਹੁੰਦਾ ਮੈਂ ਬੜਾ ਲੰਬਾ ਸੁਪਨਾ ਦੇਖਿਆ। ਪਰ ਸੁਪਨਾ ਜਿਹੜਾ 6 ਸੈਕਿੰਡ ਮਾਤਰ ਦਾ ਵਿਗਿਆਨੀਆਂ ਨੇ ਮੰਨਿਆ। ਅਤੇ ਸਤਿਗੁਰੂ ਜੀ ਬਚਨ ਕਰਦੇ ਨੇ, ਐਸੇ ਅਗਿਆਨੀ ਜੀਵ ਹੋ ਰਹੇ ਨੇ, 6 ਸੈਕਿੰਡ ਦਾ ਸਮਾਂ ਵੀ ਇਹਨਾਂ ਨੇ ਨਾਮ ਨਹੀਂ ਜਪਿਆ, ਅਲਪਕਾਲ ਥੋੜ੍ਹਾ ਜਿਹਾ ਸਮਾਂ ਵੀ ਅੰਮ੍ਰਿਤ ਨਾਮ ਨੂੰ ਨਹੀਂ ਜਪਿਆ ਤੇ ਜਿਨ੍ਹਾਂ ਨੇ ਨਹੀਂ ਜਪਿਆ ਉਹਨਾਂ ਨੂੰ ਕਾਮ ਤੇ ਕ੍ਰੋਧ ਨੇ ਵਸ ਵਿੱਚ ਕਰ ਲਿਆ ਹੈ।
1: ਕਬ ਹੀ ਰਾਜਾ ਕਬ ਮੰਗਨ ਹਾਰ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਤੇ ਨਾਮ ਜਪਣ ਦਾ ਉਪਦੇਸ਼ ਦਿੰਦੇ ਹੋ ਕਿ ਨਾਮ ਜਪ ਕੇ ਸੁਖੀ ਹੋਈਦਾ ਹੈ। ਨਾਮ ਨੂੰ ਜਿਹੜੇ ਨਹੀਂ ਜਪਦੇ ਜਮਦੂਤਾਂ ਵੱਲੋਂ ਸਜਾਵਾਂ ਮਿਲਦੀਆਂ ਨੇ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੁਨੀਆਂ ਦੇ ਅੰਦਰ ਤੇ ਐਸਾ ਵੀ ਦੇਖਿਆ ਜਾਂਦਾ ਜਿਹੜੇ ਨਾਮ ਜਪਦੇ ਹੀ ਨਹੀਂ, ਅੰਮ੍ਰਿਤ ਵੇਲੇ ਉੱਠਦੇ ਹੀ ਨਹੀਂ, ਲੰਬੀਆਂ ਤਾਣ ਕੇ ਸੌਂਦੇ ਨੇ, ਦੁਨੀਆਂ ਤੇ ਤਾਂ ਵੀ ਰਾਜ ਕਰਦੇ ਨੇ। ਦੁਨੀਆਂ ਦੇ ਉੱਪਰ ਨਾਮ ਨੂੰ ਨਾ ਜਪਣ ਵਾਲੇ ਸ਼ਰਾਬੀ, ਕਬਾਬੀ, ਨਸ਼ਿਆਂ ਵਿੱਚ ਗਲਤਾਨ ਲੋਕ ਰਾਜ ਕਰਦੇ ਦੇਖੇ ਜਾਂਦੇ ਨੇ। ਮੁਗਲਾਂ ਦੇ ਸਮੇਂ ਕਿੰਨੇ ਸਮਰਾਟ, ਕਿੰਨੇ ਬਾਦਸ਼ਾਹ ਐਸੇ ਹੋਏ ਜਿਹੜੇ ਸ਼ਰਾਬ, ਸ਼ਬਾਬ ਤੇ ਕਬਾਬ ਵਿੱਚ ਲੱਗ ਕੇ ਡੁੱਬ ਗਏ। ਰਾਤ ਦਿਨ ਸਾਧ ਸੰਗਤ ਜੀ ਇਸ ਪ੍ਰਕਾਰ ਵੇਸਵਾ ਇਤਿਆਦਿਕਾਂ ਦੇ ਨਾਚ ਦੇਖਦੇ ਰਹੇ, ਰਾਜ ਪ੍ਰਬੰਧ ਨਾ ਕਰ ਸਕੇ। ਦੂਸਰਿਆਂ ਰਾਜਿਆਂ ਨੇ ਹਮਲਾ ਕਰਕੇ ਤਿੰਨਾਂ ਨੂੰ ਜਿੱਤ ਲਿਆ ਤੇ ਸਤਿਗੁਰੂ ਜੀ ਦੇ ਪਾਸ ਬੇਨਤੀ ਕੀਤੀ, ਸੱਚੇ ਪਾਤਸ਼ਾਹ ਐਸੇ ਰਾਜੇ ਵੀ ਤੇ ਦੇਖੇ ਜਾਂਦੇ ਨੇ ਸ਼ਰਾਬਾਂ ਸ਼ਬਾਬਾਂ ਦੇ ਵਿੱਚ ਜਿਹੜੇ ਮਸਤ ਹੋਏ ਰਹਿੰਦੇ ਨੇ ਪਰ ਤਾਂ ਵੀ ਰਾਜ ਕਰਦੇ ਨੇ, ਨਾਮ ਨਹੀਂ ਜਪਦੇ ਤਾਂ ਵੀ ਰਾਜ ਕਰਦੇ ਨੇ। ਅੱਜ ਵੀ ਇਹ ਸਵਾਲ ਹੁੰਦਾ ਨਾ ਜੀ ਸਾਡੇ ਆਂਢ ਗੁਆਂਢ ਵਿੱਚ, ਗਲੀ ਮੁਹੱਲੇ ਵਿੱਚ, ਸ਼ਹਿਰ ਪਿੰਡ ਵਿੱਚ ਕਿੰਨੇ ਲੋਕ ਨੇ ਨਾਮ ਨਹੀਂ ਜਪਦੇ ਪਰ ਧਨ ਬੜਾ ਹੈ, ਗੱਡੀਆਂ ਨੇ, ਨੌਕਰ ਚਾਕਰ ਨੇ, ਖੁੱਲੀਆਂ ਜ਼ਮੀਨਾਂ ਨੇ, ਪ੍ਰੋਪਰਟੀਆਂ ਦੇ ਮਾਲਕ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਕਬਹੂ ਰਾਜਾ, ਭਾਈ ਇਹ ਜਿਹੜਾ ਜੀਵ ਹੈ ਨਾ, ਕਦੇ ਤੇ ਪੂਰਬਲੇ ਜਨਮਾਂ ਵਿੱਚ ਕੀਤੇ ਹੋਏ ਪੁੰਨ ਕਰਮਾਂ ਦੇ ਪ੍ਰਤਾਪ ਦੇ ਸਦਕਾ ਰਾਜਾ ਬਣ ਜਾਂਦਾ। ਕਬ ਮੰਗਣ ਹਾਰ, ਤੇ ਜਦੋਂ ਪੁੰਨ ਕਰਮਾਂ ਦਾ ਫਲ ਭੋਗ ਲੈਂਦਾ ਨਾ ਫਿਰ ਕਦੇ ਮੰਗਤਾ ਬਣ ਜਾਂਦਾ ਹੈ। ਦੁਨੀਆਂ ਦੇ ਅੰਦਰ ਵੱਡੇ ਵੱਡੇ ਰਾਜੇ ਭੀਖ ਮੰਗਦੇ ਦੇਖੇ ਗਏ। ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ ਦਰ ਮੰਗਣ ਭੇਖ ਨਾ ਪਾਏ ਦਾ। ਦਾਰਾ ਸ਼ਕੋ ਨੇ ਸ਼ੰਕਾ ਕੀਤਾ ਸੀ ਨਾ, ਬਾਦਸ਼ਾਹ ਸ਼ਾਹਜਹਾਨ ਦਾ ਪੁੱਤ ਸੀ, ਕੀਰਤਪੁਰ ਸਾਹਿਬ ਆਇਆ ਸਤਿਗੁਰੂ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਵਾਸਤੇ। ਮਹਾਰਾਜ ਆਪ ਨੇ ਵਿਸ਼ੇਸ਼ ਕਿਸਮ ਦੀ ਹਰੜ ਤੇ ਲੌਂਗ ਭੇਜੇ, ਜਿਸ ਦੇ ਨਾਲ ਭਰਾਤਾ ਔਰੰਗਜ਼ੇਬ ਨੇ ਸ਼ੇਰ ਦੀ ਮੁੱਛ ਦਾ ਵਾਲ ਕੁਤਰ ਕਰਕੇ ਛੋਟਾ ਛੋਟਾ ਬਰੀਕ ਕਰਕੇ ਚੌਲਾਂ 'ਚ ਪਾ ਕੇ ਖਵਾ ਦਿੱਤਾ ਸੀ। ਡਾਕਟਰਾਂ ਵੈਦਾਂ ਹਕੀਮਾਂ ਨੇ ਕਹਿ ਦਿੱਤਾ ਸੀ ਕੋਈ ਇਲਾਜ ਨਹੀਂ, ਇਹ ਵੱਡੀ ਹਰੜ ਤੇ 6 ਮਾਸੇ ਦਾ ਲੌਂਗ ਤੇ 24 ਮਾਸੇ ਦੀ ਹਰੜ ਜੇਕਰ ਮਿਲੇ ਤਾਂ ਇਲਾਜ ਹੋ ਸਕਦਾ ਹੈ। ਆਪ ਜੀ ਨੇ ਦਵਾਖਾਨੇ 'ਚੋਂ ਵਸਤੂਆਂ ਭੇਜੀਆਂ, ਮੈਂ ਅਰੋਗ ਹੋਇਆ ਸ਼ੁਕਰਾਨਾ ਕਰਨ ਆਇਆ। ਸੰਗਤ ਵਿੱਚ ਬੈਠੇ ਨੇ ਕੀਰਤਨ ਸੁਣਿਆ, ਨਦਰ ਉਹ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ ਦਰ ਮੰਗਣ ਭੇਖ ਨਾ ਪਾਏ ਦਾ, ਤੇ ਸ਼ੰਕਾ ਕੀਤਾ ਸੀ ਸੁਲਤਾਨ ਨੂੰ ਘਾਹ ਖੋਤਨ ਖਾਣ ਦੀ ਕੀ ਲੋੜ ਹੈ, ਸੁਲਤਾਨ ਭਿੱਖਿਆ ਕਿਉਂ ਮੰਗੇਗਾ। ਸਮਾਂ ਆ ਗਿਆ, ਔਰੰਗਜ਼ੇਬ ਨੇ ਸ਼ਾਹਜਹਾਨ ਨੂੰ ਕੈਦ ਵਿੱਚ ਪਾ ਦਿੱਤਾ, ਦਾਰਾ ਸ਼ਕੋ ਨੂੰ ਬਾਗੀ ਗਰਦਾਨ ਦਿੱਤਾ। ਦਾਰਾ ਸ਼ਕੋ ਬਗਾਵਤ ਕਰਕੇ ਲੜਨ ਦਾ ਉਪਰਾਲਾ ਕਰਦਾ ਹੈ ਪਰ ਔਰੰਗਜ਼ੇਬ ਨੂੰ ਜਿੱਤ ਨਾ ਸਕਿਆ। ਔਰੰਗਜ਼ੇਬ ਨੇ ਕੈਦ ਵਿੱਚ ਪਾਇਆ, ਹੱਥ ਪਿੱਛੇ ਨੂੰ ਬੰਨੇ ਇਸ ਦੇ ਸਿਪਾਹੀਆਂ ਨੇ, ਹਾਥੀ ਦੇ ਉੱਪਰ ਬਿਠਾਇਆ। ਔਰੰਗਜ਼ੇਬ ਨੇ ਐਲਾਨ ਕੀਤਾ ਇਸ ਨੂੰ ਕੋਈ ਵੀ ਰੋਟੀ ਦਾ ਟੁਕੜਾ ਜਾਂ ਪਾਣੀ ਨਾ ਪਿਲਾਵੇ, ਜੇ ਕਿਸੇ ਨੇ ਕੁਝ ਖਾਣ ਪੀਣ ਵੀ ਦਿੱਤਾ ਕਾਣ ਬੱਚਾ ਕੋਹਲੂ 'ਚ ਪੀੜ ਦੇਵਾਂਗਾ। ਹਾਥੀ ਤੇ ਬਿਠਾ ਕੇ ਲਿਆਉਂਦੇ ਸੀ, ਮਾਈ ਇੱਕ ਰੋਟੀਆਂ ਪਕਾਉਂਦੀ ਸੀ, ਕਹਿਣ ਲੱਗਾ ਮਾਤਾ ਮੈਨੂੰ ਇੱਕ ਰੋਟੀ ਇੱਕ ਪ੍ਰਸ਼ਾਦਾ ਦੇ ਦੇ, ਤੈਨੂੰ ਇਹ ਹੀਰੇ ਦੀ ਮੁੰਦਰੀ ਦੇਵਾਂਗਾ। ਤੇ ਮਾਤਾ ਨੇ ਜਵਾਬ ਦੇ ਦਿੱਤਾ ਤੇਰੀ ਹੀਰੇ ਦੀ ਮੁੰਦਰੀ ਦੇ ਬਦਲੇ ਮੈਂ ਆਪਣਾ ਘਾਣ ਬੱਚਾ ਕੋਹਲੂ 'ਚ ਪਾ ਕੇ ਥੋੜ੍ਹਾ ਮਰਵਾਉਣਾ। ਭਗਤੀ ਯਾਦ ਆਈ, ਦਰ ਮੰਗਣ ਭੇਖ ਨਾ ਪਾਏ ਦਾ, ਅੱਗੇ ਜਾ ਕਰਕੇ ਲਘੂ ਸ਼ੰਕਾ ਕਰਨੇ ਦਾ ਬਹਾਨਾ ਕੀਤਾ, ਜੀ ਮੈਂ ਕਿਰਿਆ ਕਰਨੀ ਹੈ, ਲਘੂ ਸ਼ੰਕਾ ਕਰਨੀ, ਮੈਨੂੰ ਹਾਥੀ ਤੋਂ ਉਤਾਰੋ। ਜਦੋਂ ਹਾਥੀ ਤੋਂ ਉਤਾਰਿਆ ਨਾ ਤੇ ਛੋਲਿਆਂ ਦਾ ਖੇਤ ਸੀ, ਹਰਿਆ ਛੋਲੀਆਂ ਹੁੰਦਾ ਨਾ ਜਿਸ ਨੂੰ ਅਕਸਰ ਲੋਕ ਭੁੰਨ ਕੇ ਖਾਂਦੇ ਨੇ, ਹੱਥ ਦੋਵੇਂ ਪਿੱਛੇ ਵੱਜੇ ਨੇ, ਜਿਸ ਪ੍ਰਕਾਰ ਪਸ਼ੂ ਚਰਦੇ ਨੇ ਇਵੇਂ ਮੂੰਹ ਦੇ ਨਾਲ ਛੋਲੀਆਂ ਦੀਆਂ ਫਲੀਆਂ ਜਿਹੜੀਆਂ ਸੀ ਖਾਣ ਲੱਗਾ। ਪੰਕਤੀ ਚੇਤੇ ਆਈ, ਨਦਰੋ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ। ਵਾਹਿਗੁਰੂ ਜੀ ਦੀ ਨਦਰੋ ਪੱਠੀ ਹੋ ਜਾਵੇ, ਬਦਲ ਜਾਵੇ ਨਾ ਤੇ ਜਿਹੜੇ ਸੁਲਤਾਨ ਨੇ ਉਹਨਾਂ ਨੂੰ ਘਾਹ ਖਾਣਾ ਪੈ ਜਾਂਦਾ ਹੈ। ਆਪਣੀ ਹਾਲਤ 'ਤੇ ਤਰਸ ਆਇਆ, ਕਹਿੰਦਾ ਅੱਜ ਪਸ਼ੂਆਂ ਵਾਂਗੂ ਘਾਹ ਹੀ ਤੇ ਖਾਂਦਾ ਪਿਆ ਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਫਿਰ ਬਾਣੀ ਦੇ ਉੱਪਰ ਭਰੋਸਾ ਆਇਆ, ਜੋ ਗੁਰੂ ਸਾਹਿਬ ਜੀ ਨੇ ਅੰਮ੍ਰਿਤਮਈ ਗੁਰਬਾਣੀ ਦੇ ਅੰਦਰ ਅੰਕਿਤ ਕੀਤਾ ਉਹ ਅੱਖਰ ਅੱਖਰ ਸੱਚ ਹੈ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਇਹ ਤੇ ਪੂਰਬਲੇ ਕਰਮਾਂ ਦਾ ਪ੍ਰਤਾਪ ਹੈ, ਪੂਰਬਲੇ ਜਨਮਾਂ ਦੇ ਅੰਦਰ ਜਿਸ ਨੇ ਪੁੰਨ ਕਰਮ ਕੀਤੇ ਨੇ ਰਾਜਾ ਬਣ ਜਾਂਦਾ ਹੈ, ਤੇ ਜਿਹੜਾ ਪੁੰਨ ਕਰਮਾਂ ਦਾ ਫਲ ਭੋਗ ਲੈਂਦਾ ਹੈ ਜਾਂ ਜਿਸ ਨੇ ਪੁੰਨ ਕਰਮ ਕੀਤੇ ਹੀ ਨਹੀਂ, ਕਬ ਮੰਗਣ ਹਾਰ, ਕਦੇ ਮੰਗਤਾ ਬਣ ਜਾਂਦਾ ਹੈ। ਇਸੇ ਪ੍ਰਕਾਰ ਬਚਨ ਆਉਂਦੇ ਨੇ ਨਾ, ਕਬਹੂ ਰਾਜਾ ਛਤਰਪਤ ਕਬਹੂ ਭੇਖਾਰੀ। ਬਹੁਤ ਜਨਮ ਧਾਰਨ ਕੀਤੇ ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਨੇ, ਜੀਵ ਦੀ ਹਾਲਤ ਕਦੇ ਤੇ ਸਮਰਾਟ ਬਣ ਕੇ ਛਤਰਪਤੀ ਪਾਤਸ਼ਾਹ ਬਣ ਕੇ ਰਾਜ ਕਰਦਾ, ਕਦੇ ਭਿਖਾਰੀ ਦਾ ਜਨਮ ਲੈ ਕੇ ਆਉਂਦਾ। ਸਾਧ ਸੰਗਤ ਜੀ, ਬਾਲੀ ਰਾਜਾ ਸੀ ਨਾ ਕਦੇ, ਰਾਮ ਚੰਦਰ ਜੀ ਨੇ ਛਾਤੀ ਵਿੱਚ ਤੀਰ ਮਾਰ ਕੇ ਮਾਰਿਆ ਸੀ, ਦੂਸਰਾ ਜਨਮ ਭੀਲ ਦਾ ਇਸ ਨੂੰ ਪ੍ਰਾਪਤ ਹੋਇਆ। ਜੰਗਲ ਵਿੱਚ ਵੱਸਦਾ ਤੇ ਸ਼ਿਕਾਰ ਕਰਕੇ ਹੀ ਖਾਂਦਾ, ਨਾ ਕੋਈ ਪੱਕਾ ਘਰ, ਨਾ ਪੱਕਾ ਮਕਾਨ, ਨਾ ਧਨ, ਨਾ ਦੌਲਤ, ਕੇਵਲ ਤਾਂ ਕੇਵਲ ਭੀਲ ਹੈ। ਜੰਗਲ ਦਾ ਵਾਸੀ ਤੇ ਸ਼ਿਕਾਰ ਕਰਕੇ ਖਾਂਦਾ, ਪਰ ਇਹੀ ਇਸ ਦੀ ਉਪਜੀਵਿਕਾ ਹੈ। ਕਦੇ ਤੇ ਰਾਜਾ ਸੀ, ਕਦੇ ਭੀਲ ਬਣ ਕੇ ਜੰਮਿਆ। ਇਹ ਕਿਸੇ ਇੱਕ ਪ੍ਰਾਣੀ ਦੀ ਗੱਲ ਨਹੀਂ, ਬਹੁਤਿਆਂ ਦੀ, ਜਾਂ ਕਹਿ ਲਈਏ ਲਗਭਗ ਹਰ ਇੱਕ ਪ੍ਰਾਣੀ ਮਾਤਰ ਦੀ ਗੱਲ ਹੈ। ਕਦੇ ਦਾਨੀ ਬਣ ਕੇ ਜਨਮ ਪੈਂਦਾ, ਕਦੇ ਭਿਖਾਰੀ ਬਣ ਕੇ ਜਨਮਦਾ, ਕਦੇ 84 ਲੱਖ ਜੂਨੀਆਂ ਦੇ ਨਿਖੇਧ ਜੂਨੀਆਂ ਦੇ ਗੇੜੇ ਕੱਢਦਾ ਹੈ। ਹਜ਼ੂਰ ਫਰਮਾਵਣਾ ਕਰਦੇ ਨੇ, ਪੁੰਨ ਕਰਮਾਂ ਦੇ ਪ੍ਰਤਾਪ ਕਰਕੇ ਜੀਵ ਕਦੇ ਰਾਜਾ ਬਣ ਜਾਂਦਾ। ਹੁਣ ਤੇ ਉਹ ਸ਼ਰਾਬਾ ਸ਼ਬਾਬਾ 'ਚ ਗਲਤਾਨ ਹੈ, ਪਰ ਪੂਰਬਲੇ ਜਨਮਾਂ ਵਿੱਚ ਪੁੰਨ ਕਰਮ ਕੀਤੇ ਨੇ, ਹੁਣ ਸੁੱਖ ਭੋਗ ਰਿਹਾ। ਤੇ ਜਿਸ ਵੇਲੇ ਪੁੰਨ ਕਰਮਾਂ ਦਾ ਫਲ ਭੋਗ ਲੈਂਦਾ ਨਾ, ਫਿਰ ਉਹੀ ਬਣਿਆ ਹੋਇਆ ਰਾਜਾ ਕਦੇ ਮੰਗਣਹਾਰ ਸੜਕਾਂ ਤੇ ਧਰਨੇ ਲਾ ਕੇ ਹੱਕ ਮੰਗਦੇ ਫਿਰਦੇ ਨੇ, ਜੀ ਸਾਡੀਆਂ ਹੁਣ ਮੰਗਾਂ ਪੂਰੀਆਂ ਕਰੋ। ਜਿਨ੍ਹਾਂ ਨੇ ਆਪ ਰਾਜੇ ਹੁੰਦਿਆਂ ਸਦਾ ਬੇਇਨਸਾਫੀਆਂ ਕੀਤੀਆਂ, ਰਾਜ ਭਾਗ ਖੁੱਸ ਗਿਆ, ਤੇ ਫਿਰ ਦੂਸਰਿਆਂ ਦੇ ਕੋਲੋਂ ਮੰਗਦੇ ਫਿਰਦੇ ਨੇ, ਜੀ ਸਾਨੂੰ ਇਨਸਾਫ ਚਾਹੀਦਾ। ਜਿਨ੍ਹਾਂ ਨੇ ਕਦੇ ਆਪ ਇਨਸਾਫ ਨਹੀਂ ਕੀਤਾ, ਸਤਿਗੁਰੂ ਜੀ ਬਚਨ ਕਰਦੇ ਨੇ, ਐਸੀ ਲੋਕਾਂ ਦੀ ਸੰਸਾਰ ਦੀ ਦਸ਼ਾ ਦੇਖੀ ਜਾਂਦੀ ਏ। ਕਦੇ ਰਾਜੇ ਬਣ ਜਾਂਦੇ ਨੇ, ਕਦੇ ਮੰਗਦੇ ਫਿਰਦੇ ਹਨ ਮੰਗਣਹਾਰ ਹੋ ਕਰਕੇ।
1: ਦੁੱਖ ਸੁੱਖ ਬਾਧੋ ਸੰਸਾਰ।
0: ਇਸ ਪ੍ਰਕਾਰ ਪੁੰਨ ਕਰਮਾਂ ਤੇ ਪਾਪ ਕਰਮਾਂ ਨੂੰ ਕਮਾ ਕਰਕੇ ਜਿਹੜਾ ਸੰਸਾਰ ਦੇ ਜੀਵ ਨੇ, ਦੁੱਖਾਂ ਵਿੱਚ ਤੇ ਸੁੱਖਾਂ ਵਿੱਚ ਹੀ ਵੱਧੇ ਪਏ ਨੇ। ਪੁੰਨ ਕਰਮ ਕਰਕੇ ਸੁੱਖ ਭੋਗਦੇ ਨੇ, ਪਾਪ ਕਰਮ ਕਰਕੇ ਦੁੱਖ ਭੋਗਦੇ ਹਨ।
1: ਮਨ ਉਧਰਣ ਕਾ ਸਾਜ ਨਾਹੀ।
0: ਇਹ ਜਿਹੜੇ ਮਨ ਜੀਵ ਨੇ ਨਾ, ਸੰਸਾਰ ਸਾਗਰ ਤੋਂ ਤਰਨੇ ਦਾ ਸਾਜ ਨਾਹੀ, ਸਾਜ ਕਰਦੇ ਹੀ ਨਹੀਂ, ਬੰਦਗੀ ਕਰਦੇ ਹੀ ਨਹੀਂ। ਕਿਉਂਕਿ ਜਿਹੜਾ ਸਿਮਰਨ ਹੈ ਨਾ, ਇਹ ਪਾਪ ਪੁੰਨ ਤੋਂ ਪਰੇ ਦੀ ਬਾਤ ਹੈ। ਜਿਹੜੇ ਨਾਮ ਦੇ ਰਸੀਏ ਨੇ, ਪੁੰਨੀ ਪਾਪੀ ਆਖਣ ਨਾਹੀ, ਨਾ ਉਹ ਪੁੰਨੀ ਕਹੇ ਜਾਂਦੇ ਨੇ, ਨਾ ਪਾਪੀ, ਉਹ ਤੇ ਨਾਮ ਦੇ ਰਸੀਏ ਕਹੇ ਜਾਂਦੇ ਨੇ। ਉਹ ਤੇ ਪਰਉਪਕਾਰੀ, ਗੁਰੂ ਪਿਆਰੇ ਪਰਉਪਕਾਰੀ ਕਹੇ ਜਾਂਦੇ ਨੇ। ਪਾਪਾਂ ਪੁੰਨਾਂ ਵਾਲੇ ਦੁੱਖਾਂ ਸੁੱਖਾਂ ਵਿੱਚ ਬੱਝੇ ਰਹਿੰਦੇ ਨੇ। ਨਾਮ ਦੇ ਰਸੀਏ 84 ਲੱਖ ਜੂਨੀਆਂ ਨੂੰ ਕੱਟ ਕੇ ਸੰਸਾਰ ਸਾਗਰ ਤੋਂ ਤਰਦੇ ਨੇ, ਪਰ ਇਹ ਜਿਹੜੇ ਜੀਵ ਐਸੇ ਹੋ ਰਹੇ ਨੇ, ਸੰਸਾਰ ਸਾਗਰ ਤੋਂ ਤਰਨੇ ਦਾ ਸਾਜ ਨਾਹੀ, ਸਾਧਨ ਅੰਮ੍ਰਿਤ ਨਾਮ ਨੂੰ ਪ੍ਰਾਪਤ ਨਹੀਂ ਕਰਦੇ, ਜਪਦੇ ਨਹੀਂ ਹਨ।
1: ਪਾਪ ਬੰਧਨ ਨਿਤ ਪੋਤ ਜਾਹੇ।
0: ਤੇ ਨਾਮ ਤੋਂ ਹੀਣੇ ਹੋ ਰਹੇ ਕਰਕੇ ਪਾਪਾਂ ਰੂਪੀ ਬੰਧਨ ਇਹਨਾਂ ਨੂੰ ਨਿਤਾ ਪ੍ਰਤੀ ਪੌਤ ਪੈਂਦੇ ਹੀ ਜਾਂਦੇ ਨੇ। ਨਿਤਾ ਪ੍ਰਤੀ ਪਾਪ ਹੀ ਪਾਪ ਕਰਦੇ ਨੇ, ਤੇ ਪਾਪ ਹੀ ਇਹਨਾਂ ਵਾਸਤੇ ਬੰਧਨ ਰੂਪ ਹੋ ਰਹੇ ਹਨ।
1: ਈਠ ਮੀਤ ਕੋ ਸਖਾ ਨਾਹੀ।
0: ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਦੁਨੀਆਂ ਦੇ ਅੰਦਰ ਜਿਗਰੀ ਜਾਰ ਪਿਆਰੇ ਸੱਜਣ ਬੜੇ ਦਾਅਵੇ ਭਰਦੇ ਨੇ, ਬੜੇ ਦਮਗਜੇ ਮਾਰਦੇ ਨੇ, ਮਿੱਤਰਾ ਯਾਦ ਕਰੀ, ਜਿੱਥੇ ਵੀ ਤੈਨੂੰ ਲੋੜ ਹੋਵੇ ਮੈਨੂੰ ਯਾਦ ਕਰੀ, ਕੋਈ ਪਹੁੰਚੇ ਨਾ ਪਹੁੰਚੇ ਮੈਂ ਜ਼ਰੂਰ ਪਹੁੰਚਾਂਗਾ। ਮਹਾਰਾਜ, ਇਹ ਜਿਹੜੇ ਪਿਆਰੇ ਨੇ, ਇਹ ਜਿਹੜੇ ਮਿੱਤਰ ਨੇ, ਸਹਾਇਤਾ ਨਹੀਂ ਕਰ ਸਕਦੇ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਹਨ,
1: ਈਠ ਮੀਤ ਕੋ ਸਖਾ ਨਾਹੀ।
0: ਭਾਈ, ਇਹ ਜਿਹੜੇ ਈਠ ਪਿਆਰੇ ਮਿੱਤਰ ਨੇ ਨਾ, ਇਹ ਵੀ ਦੁਨੀਆਂ ਵਿੱਚ ਸਾਥ ਛੱਡ ਜਾਂਦੇ ਨੇ। ਗਰੀਬੀ ਆ ਜਾਵੇ, ਦੁੱਖ ਆ ਜਾਵੇ, ਭੈੜੀ ਬਿਮਾਰੀ ਲੱਗ ਜਾਵੇ ਸਰੀਰ ਨੂੰ, ਫਿਰ ਕੋਈ ਨਹੀਂ ਆ ਕੇ ਸਾਂਭਦਾ, ਕੋਈ ਦੁੱਖਾਂ ਵਿੱਚ ਸਾਥ ਨਹੀਂ ਦਿੰਦਾ। ਇਸੇ ਪ੍ਰਕਾਰ ਮੀਤ ਜਿਹੜੇ ਦੁਨਿਆਵੀ ਮਿੱਤਰ ਨੇ, ਇਹ ਵੀ ਭਾਈ ਕੋਈ ਵੀ ਦਰਗਾਹ ਦੇ ਵਿੱਚ ਸਾਥ ਨਹੀਂ ਨਿਭਾਉਂਦਾ। ਪਿਆਰੇ ਮਿੱਤਰ ਇੱਥੇ ਸਾਥ ਨਹੀਂ, ਪਿਆਰੇ ਇੱਥੇ ਸਾਥ ਨਹੀਂ ਦਿੰਦੇ, ਤੇ ਮਿੱਤਰ ਜਿਹੜੇ ਨੇ ਉਹ ਦਰਗਾਹ ਦੇ ਅੰਦਰ ਕੋਈ ਵੀ ਸਖਾ ਨਾ ਹੈ, ਸਖਾ ਨਹੀਂ ਬਣਦਾ, ਮਿੱਤਰ ਨਹੀਂ ਬਣਦਾ। ਅਰਥਾਤ ਦੁਨੀਆਂ ਦੇ ਅੰਦਰ ਪਿਆਰੇ ਮਿੱਤਰ ਵੀ ਸਾਥ ਨਹੀਂ ਦਿੰਦੇ, ਤੇ ਸਖੇ ਜਿਹੜੇ ਨੇ ਉਹ ਦਰਗਾਹ ਦੇ ਵਿੱਚ ਨਾਲ ਨਹੀਂ ਨਿਭਦੇ।
1: ਆਪ ਬੀਜ ਆਪੇ ਹੀ ਖਾਹੇ।
0: ਇਹ ਸਾਰੇ ਜਿਹੜੇ ਜੀਵ ਨੇ ਆਪ ਹੀ ਪੁੰਨ ਤੇ ਪਾਪ ਕਰਮਾਂ ਨੂੰ ਬੀਜਦੇ ਨੇ, ਆਪ ਹੀ ਦੁੱਖ ਅਤੇ ਸੁੱਖ ਰੂਪ ਦੇ ਵਿੱਚ ਤਿੰਨਾਂ ਦਾ ਫਲ ਖਾਂਦੇ ਹਨ, ਭੋਗਦੇ ਹਨ।
1: ਜਾ ਕਾ ਕੀ ਨਾ ਹੋਤ ਵਿਕਾਰ।
0: ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਜਾ ਕਾ ਕੀ ਨਾ, ਜਿਨ੍ਹਾਂ ਨੂੰ ਸੁੱਖ ਦੇਣ ਵਾਸਤੇ ਇਸਤਰੀ ਪੁੱਤਰ ਆਪਣੇ ਕੁਟੁੰਬ ਨੂੰ ਸੁੱਖ ਦੇਣ ਵਾਸਤੇ ਇਹ ਜਿਹੜਾ ਜੀਵ ਬਹੁਤਾ ਬੇਕਾਰੀ ਹੋ ਜਾਂਦਾ ਹੈ, ਬਹੁਤੇ ਪਾਪ ਕਰਮਾਂ ਨੂੰ, ਠੱਗੀਆਂ ਠੋਰੀਆਂ ਨੂੰ ਮਾਰ ਕੇ ਕਰਦਾ ਹੈ।
1: ਛੋੜ ਚੱਲਿਆ ਖਿਨ ਮਹਿ ਗਵਾਰ।
0: ਤੇ ਗਵਾਰ ਨਾ ਮੂਰਖ, ਬੇਸਮਝ ਪ੍ਰਾਣੀ, ਉਹਨਾਂ ਸਾਰਿਆਂ ਪਦਾਰਥਾਂ ਨੂੰ ਜਿਨ੍ਹਾਂ ਵਾਸਤੇ ਵਲ ਕਰਦਾ, ਛਲ ਕਰਦਾ, ਧੋਖਾ ਕਰਦਾ, ਫਰੇਬ ਕਰਦਾ, ਠੱਗੀਆਂ ਠੋਰੀਆਂ ਕਰਦਾ, ਉਹਨਾਂ ਸਾਰਿਆਂ ਪਦਾਰਥਾਂ ਨੂੰ ਖਿਨ ਮਾਤਰ ਸਮੇਂ ਵਿੱਚ ਛੱਡ ਕੇ ਚੱਲਿਆ ਜਾਂਦਾ। ਛੋੜ ਚੱਲਿਆ ਖਿਨ ਮਹਿ ਗਵਾਰ, ਜਿਨ੍ਹਾਂ ਸੰਬੰਧੀਆਂ ਵਾਸਤੇ ਪਾਪ ਕਰਮ ਕਰਦਾ ਨਾ, ਉਹਨਾਂ ਸੰਬੰਧੀਆਂ ਨੂੰ ਵੀ ਇਹ ਗਵਾਰ ਨਾ ਸਮਝ ਮੂਰਖ ਅਣਜਾਣ ਪ੍ਰਾਣੀ, ਖਿਨ ਮਾਤਰ ਸਮੇਂ ਵਿੱਚ ਛੱਡ ਕੇ ਲੋਕ ਚੋਪਰ ਲੋਕ ਵਿੱਚ ਚੱਲਿਆ ਜਾਂਦਾ ਹੈ।
1: ਮਾਇਆ ਮੋਹੇ ਬਹੁ ਕਰਮਿਆ,
0: ਜਿਸ ਮਾਇਆ ਨੂੰ ਬਹੁਤੀ ਗਿਣਤੀ ਵਿੱਚ ਪ੍ਰਾਪਤ ਕਰਨ ਵਾਸਤੇ ਮੋਹ ਦਾ ਮਾਰਿਆ ਹੋਇਆ ਜੀਵ ਚਾਰੇ ਕੁੰਟਾਂ ਦਸਾਂ ਦਿਸ਼ਾਵਾਂ ਦੇ ਵਿੱਚ ਬਹੁਤਾ ਹੀ ਜ਼ਿਆਦਾ ਭਰਮਿਆ ਭਰਮਦਾ ਫਿਰਦਾ ਹੈ।
1: ਕਿਰਤ ਰੇਖ ਕਰ ਕਰਮਿਆ,
0: ਸਤਿਗੁਰੂ ਜੀ ਬਚਨ ਕਰਦੇ ਨੇ, ਫਿਰ ਚੰਗੇ ਮਾੜੇ ਕਰਮਾਂ ਦੀ ਕਿਰਤ ਨੂੰ ਕਰਦਾ ਹੈ। ਉਹ ਇਸ ਦੇ ਕੀਤੇ ਹੋਏ ਚੰਗੇ ਮਾੜੇ ਕਰਮਾਂ ਦੀ ਕਿਰਤ ਰੇਖ, ਮੱਥੇ ਦੀਆਂ ਰੇਖਾਂ ਮੱਥੇ ਦੇ ਲੇਖ ਬਣ ਜਾਂਦੇ ਨੇ ਪਰਾਰੂਬਿਤ ਹੋ ਕਰਕੇ ਕਰ ਕਰਮਿਆ, ਫਿਰ ਉਹਨਾਂ ਕਰਮਾਂ ਦੇ ਅਨੁਸਾਰ ਅੱਗੇ ਫਿਰ ਜੂਨੀਆਂ ਦੇ ਅੰਦਰ ਭਰਮਦਾ ਹੈ। ਕਿਰਤ ਕਰਮਿਆ ਰੇਖ ਕਰ, ਇਹ ਅਨਵੈ ਕਰਕੇ ਅਰਥ ਜਾਣਨਾ। ਜਿਹੋ ਜੀ ਇਸਨੇ ਕਿਰਤ ਕੀਤੀ ਕਰਮਾਂ ਦੇ ਲੇਖੇ ਦੇ ਅਨੁਸਾਰ ਪਰਮੇਸ਼ਰ ਜੀ ਨੇ ਮੱਥੇ ਦੇ ਲੇਖ ਪਾ ਦਿੱਤੇ, ਉਹਨਾਂ ਮੱਥੇ ਦੇ ਪਾਏ ਹੋਏ ਲੇਖਾਂ ਦੇ ਅਨੁਸਾਰ ਮਾਇਆ ਦੇ ਮੋਹ ਵਿੱਚ ਬੱਝਾ ਹੋਇਆ ਜੀਵ ਫਿਰ 84 ਲੱਖ ਜੂਨੀਆਂ ਦੇ ਅੰਦਰ ਭਰਮਦਾ ਹੈ।
1: ਕਰਨਹਾਰ ਅਲਿਪਤ ਆਪ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਜੀ ਵੀ ਤੇ ਆਪ ਜੀ ਬਚਨ ਕਰਕੇ ਦੱਸਦੇ ਹੋ ਸਾਰਿਆਂ ਜੀਵਾਂ ਦੇ ਅੰਦਰ ਵੱਸਦੇ ਨੇ। ਪਰਮੇਸ਼ਰ ਜੀ ਸਾਖੀ ਚੇਤਨ ਹੋ ਕੇ ਜੋਤ ਰੂਪ ਹੋ ਕੇ ਸਭਨਾਂ ਦੇ ਅੰਦਰ ਵੱਸਦੇ ਨੇ ਤੇ ਜੀਵਾਂ ਦੇ ਕੀਤੇ ਹੋਏ ਪਾਪ ਕਰਮ ਪੁੰਨ ਕਰਮ ਪਰਮੇਸ਼ਰ ਜੀ ਨੂੰ ਵੀ ਕੁਛ ਲੱਗਦੇ ਹੀ ਹੋਣਗੇ ਨਾ। ਤੇ ਹਜ਼ੂਰ ਬਚਨ ਕਰਦੇ ਨੇ ਜੋ ਪਰਮੇਸ਼ਰ ਜੀ ਸਾਰੀ ਸ੍ਰਿਸ਼ਟੀ ਦੇ ਕਰਨਹਾਰ ਨੇ ਨਾ, ਜੋ ਪੈਦਾ ਕਰਨ ਵਾਲੇ ਨੇ, ਜੀਵ ਦੇ ਅੰਦਰ ਵੱਸਦਿਆਂ ਹੋਇਆਂ ਵੀ ਜੀਵ ਦੇ ਪਾਪ ਅਤੇ ਪੁੰਨ ਕਰਮਾਂ ਤੋਂ ਅਲੇਪ ਰਹਿੰਦੇ ਨੇ, ਅਸੰਗ ਰਹਿੰਦੇ ਨੇ। ਵੱਸਦੇ ਪਰਮੇਸ਼ਰ ਜੀ ਅੰਦਰ ਹੀ ਨੇ ਪਰ ਜੀਵ ਨੂੰ ਆਪਣੇ ਕੀਤੇ ਕਰਮਾਂ ਦਾ ਫਲ ਆਪ ਭੋਗਣਾ ਪੈਂਦਾ ਹੈ। ਪਰਮੇਸ਼ਰ ਜੀ ਅਸੰਗ ਰਹਿੰਦੇ ਨੇ, ਅਲਿਪਤ ਰਹਿੰਦੇ ਨੇ। ਜਿਸ ਪ੍ਰਕਾਰ ਸਾਧ ਸੰਗਤ ਜੀ ਪੱਕਾ ਕਿਲਾ ਹੋਵੇ, ਕਿਲੇ ਦੇ ਅੰਦਰ ਬਾਦਸ਼ਾਹ ਬੈਠਾ ਹੈ, ਬਾਹਰ ਤੂਫਾਨ ਆਉਂਦਾ ਰਹੇ ਪਰ ਬਾਦਸ਼ਾਹ ਅੰਦਰ ਸੁਰੱਖਿਅਤ ਹੈ, ਕਿਲੇ ਦੇ ਅੰਦਰ ਉਸਨੂੰ ਤੂਫਾਨ ਦਾ ਕੋਈ ਅਸਰ ਨਹੀਂ। ਬਾਹਰ ਮੀਂਹ ਪੈਂਦਾ ਹੋਵੇ, ਬਾਦਸ਼ਾਹ ਮੀਂਹ ਦੇ ਵਿੱਚ ਭਿੱਜਦਾ ਨਹੀਂ, ਕਿਲੇ ਦੇ ਅੰਦਰ ਬੈਠਾ ਹੈ। ਬਾਹਰ ਤਤੀਆਂ ਲੋਹਾਂ ਹਵਾਵਾਂ ਵਗਦੀਆਂ ਹੋਣ, ਬਾਦਸ਼ਾਹ ਅੰਦਰ ਬੈਠਾ, ਲੋਹਾਂ ਉਸਨੂੰ ਪਾਉਂਦੀਆਂ ਹੀ ਨਹੀਂ। ਬਾਹਰ ਸਰਦੀ ਪੈਂਦੀ ਹੋਵੇ, ਠੱਕੇ ਵਗਦੇ ਹੋਣ, ਬਾਦਸ਼ਾਹ ਕਿਲੇ ਦੇ ਅੰਦਰ ਬੈਠਾ ਹੈ, ਉਹ ਠੱਕੇ ਦੀ ਜਿਹੜੀ ਠਰੂ ਠਰੂ ਕਰਾਉਣ ਵਾਲੀ ਠੰਡ ਹੈ ਬਾਦਸ਼ਾਹ ਨੂੰ ਨਹੀਂ ਪਾਉਂਦੀ, ਕਿਉਂਕਿ ਅੰਦਰ ਸੁਰੱਖਿਅਤ ਬੈਠਾ ਹੈ। ਇਸੇ ਪ੍ਰਕਾਰ ਕਿਲਾ ਹੈ ਸਰੀਰ, ਬਾਦਸ਼ਾਹ ਹੈ ਪਰਮੇਸ਼ਰ ਜੀ ਦੀ ਜੋਤ ਜੋ ਸਾਖੀ ਰੂਪ ਹੋ ਕਰਕੇ ਅੰਦਰ ਵੱਸ ਰਹੀ ਹੈ। ਜੀਵ ਦੇ ਪੁੰਨ ਕਰਮ ਨੇ, ਪਾਪ ਕਰਮ ਨੇ, ਤਤੀਆਂ ਹਵਾਵਾਂ ਤੇ ਠੰਡੀਆਂ ਹਵਾਵਾਂ। ਇਹ ਤਤੀਆਂ ਠੰਡੀਆਂ ਹਵਾਵਾਂ ਬਾਦਸ਼ਾਹ ਨੂੰ ਕਿਲੇ ਸਰੀਰ ਦੇ ਅੰਦਰ ਬੈਠਿਆਂ ਨਹੀਂ ਪਾਉਂਦੀਆਂ। ਪਰਮੇਸ਼ਰ ਜੀ ਇਹਨਾਂ ਪਾਪ ਪੁੰਨਾਂ ਤੋਂ ਅਸੰਗ ਹੀ ਰਹਿੰਦੇ ਹਨ।
1: ਕਰਨਹਾਰ ਅਲਿਪਤ ਆਪ,
0: ਕਰਨਹਾਰ ਸ੍ਰਿਸ਼ਟੀ ਦੇ ਕਰਨ ਵਾਲੇ ਪਰਮੇਸ਼ਰ ਜੀ ਆਪ ਜੀਵ ਦੇ ਪਾਪਾਂ ਪੁੰਨਾਂ ਤੋਂ ਅਲਿਪਤ, ਅਸੰਗ, ਨਿਰਵਾਣ, ਨਿਰਬੰਧ ਹੀ ਰਹਿੰਦੇ ਹਨ।
1: ਲੇਪ ਪ੍ਰਭ ਪੁੰਨ ਪਾਪ,
0: ਜੀਵ ਦੇ ਕੀਤੇ ਹੋਏ ਪੁੰਨ ਕਰਮਾਂ ਦਾ ਤੇ ਪਾਪ ਕਰਮਾਂ ਦਾ ਪਰਮੇਸ਼ਰ ਜੀ ਦੇ ਉੱਪਰ ਕੋਈ ਲੇਪ ਸ਼ੇਪ ਨਹੀਂ ਹੈ। ਨਹੀਂ ਲੇਪ ਪਰਮੇਸ਼ਰ ਜੀ ਨੂੰ ਲਿਪਾਏ ਮਾਨਗੀ ਨਹੀਂ ਹੈ, ਪਰਮੇਸ਼ਰ ਜੀ ਇਸ ਤੋਂ ਅਲਿਪਤ ਹੀ ਰਹਿੰਦੇ ਹਨ।
1: ਰਾਖ ਲੈ ਹੋ ਗੋਬਿੰਦ ਦਿਆਲ,
0: ਸੋ ਮਹਾਰਾਜ ਜੀ ਫਿਰ ਇਸ ਪ੍ਰਕਾਰ ਪਾਪਾਂ ਪੁੰਨਾਂ ਤੋਂ ਅੱਗੇ ਨਾਮ ਦੇ ਰਸੀਏ ਕਿਵੇਂ ਹੋ ਜਾਈਏ? ਅਸੀਂ ਤੇ ਪਾਪਾਂ ਪੁੰਨਾਂ 'ਚ ਹੀ ਫਸੇ ਹਾਂ, ਮਹਾਰਾਜ ਨਾਮ ਦੇ ਰਸੀਏ ਤੇ ਹੋਏ ਨਹੀਂ। ਸਾਡੀ ਕਲਿਆਣ, ਸਾਡਾ ਉਧਾਰ ਕਿਵੇਂ ਹੋਵੇ? ਸਾਡਾ ਭਲਾ ਕਿਵੇਂ ਹੋਵੇ? ਸਾਨੂੰ ਮੋਖ ਕਿਵੇਂ ਪ੍ਰਾਪਤ ਹੋਵੇ? ਅਸੀਂ ਵਾਹਿਗੁਰੂ ਜੀ ਦੀ ਬੰਦਗੀ ਪ੍ਰਾਪਤ ਕਰਕੇ ਕਿਵੇਂ ਤਰ ਜਾਈਏ? ਮਹਾਰਾਜ ਕਿਰਪਾਲਤਾ ਕਰਕੇ ਸਾਨੂੰ ਯਤਨ ਤਾਂ ਦੱਸੋ ਜੀ। ਹਜ਼ੂਰ ਫਰਮਾਉਂਦੇ ਨੇ ਭਾਈ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਬੇਨਤੀਆਂ ਕਰੋ। ਇਸ ਅਸ਼ਟਪਦੀ ਦੀਆਂ 6 ਪੌੜੀਆਂ ਵਿੱਚ ਜੀਵਾਂ ਦੀ ਹਾਲਤ, ਅੱਗੇ ਹੁਣ 2 ਪੌੜੀਆਂ ਦੇ ਅੰਦਰ ਬੇਨਤੀਆਂ ਕਰਨੇ ਦੀ ਜਾਚ ਸਿਖਾਉਂਦੇ ਨੇ। ਇਵੇਂ ਬੇਨਤੀਆਂ ਕਰਨੀਆਂ ਨੇ, ਗੋਬਿੰਦ ਸ੍ਰਿਸ਼ਟੀ ਦੇ ਰਖਵਾਲਾ ਰੂਪ ਦਇਆਲੂ ਪਰਮੇਸ਼ਰ ਜੀ, ਰਾਖ ਲੈ ਹੋ, ਕਿਰਪਾਲਤਾ ਕਰਕੇ ਪਾਪ ਕਰਮਾਂ ਤੋਂ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ, ਮਾਇਆ ਦੇ ਬੰਧਨਾਂ ਤੋਂ ਕਿਰਪਾ ਕਰਕੇ ਦਇਆਲੂ ਪਰਮੇਸ਼ਰ ਜੀ ਰਖਵਾਲਾ ਰੂਪ ਹੋ ਕੇ ਮੈਨੂੰ ਰੱਖ ਲਵੋ, ਰੱਖਿਆ ਕਰੋ।
1: ਤੇਰੀ ਸ਼ਰਨ ਪੂਰਨ ਕਿਰਪਾਲ,
0: ਪੂਰਨ ਰੂਪ ਵਿੱਚ ਕਿਰਪਾਲੂ ਪਰਮੇਸ਼ਰ ਜੀ ਅਥਵਾ ਸ੍ਰਿਸ਼ਟੀ ਦੇ ਕਣ ਕਣ ਵਿੱਚ ਪੂਰਨ ਵਿਆਪਕ ਰੂਪ ਕਿਰਪਾਲੂ ਪਰਮੇਸ਼ਰ ਜੀ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਪਏ ਹਾਂ।
1: ਦੂਜਾ ਨਾਹੀ ਠਾਉ,
0: ਮਹਾਰਾਜ ਆਪ ਜੀ ਤੋਂ ਬਿਨਾਂ ਸਾਡਾ ਕੋਈ ਦੂਜਾ ਠਾਉ ਆਸਰਾ ਨਹੀਂ ਹੈ, ਦੂਜਾ ਕੋਈ ਠਾਉ ਟਿਕਾਣਾ ਨਹੀਂ ਹੈ, ਦੂਜੀ ਕੋਈ ਠੌਰ ਨਹੀਂ ਹੈ, ਦੂਜੀ ਕੋਈ ਥਾਂ ਨਹੀਂ ਹੈ ਜਿੱਥੇ ਜਾ ਕਰਕੇ ਅਸੀਂ ਬੇਨਤੀ ਕਰੀਏ। ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਮਹਾਰਾਜ ਕਿਸੇ ਦਾ ਕੋਈ ਹੋਰ ਆਸਰਾ ਹੋਵੇਗਾ, ਕਿਸੇ ਦਾ ਕੋਈ ਹੋਰ ਆਸਰਾ ਹੋਵੇਗਾ, ਮੇਰਾ ਤੇ ਇੱਕ ਆਪ ਹੀ ਆਸਰਾ ਹੋ। ਆਪ ਜੀ ਤੋਂ ਬਿਨਾਂ ਸਾਨੂੰ ਕੋਈ ਦੂਜੀ ਥਾਂ ਨਹੀਂ ਹੈ ਜਿੱਥੇ ਜਾ ਕਰਕੇ ਅਸੀਂ ਅਰਜੋਈਆਂ ਕਰੀਏ, ਬੇਨਤੀਆਂ ਕਰੀਏ। ਜਿਵੇਂ ਸਾਧ ਸੰਗਤ ਜੀ, ਕਸ਼ਮੀਰੀ ਪੰਡਿਤ, ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਬਿਨਾਂ ਕੋਈ ਆਸਰਾ ਨਹੀਂ ਸੀ ਜਿਹੜਾ ਬਾਂਹ ਫੜ ਲੈਂਦਾ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਧਰਮ ਦੀ ਰਖਵਾਲੀ ਵਾਸਤੇ ਆ ਕੇ ਬੇਨਤੀ ਕੀਤੀ ਨਾ, ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੀਸ ਕੁਰਬਾਨ ਕਰਕੇ ਵੀ ਤਿੰਨਾਂ ਦਾ ਧਰਮ ਰੱਖਿਆ। ਮਹਾਰਾਜ ਸਾਨੂੰ ਕੋਈ ਦੂਸਰਾ ਆਸਰਾ ਨਹੀਂ ਹੈ ਜਿੱਥੇ ਜਾ ਕੇ ਬੇਨਤੀ ਕਰੀਏ।
1: ਤੁਝ ਬਿਨ ਦੂਜਾ ਨਾਹੀ ਠਾਉ,
0: ਠਾਉ ਦਾ ਅਰਥ ਹੈ ਠੌਰ, ਟਿਕਾਣਾ, ਥਾਂ। ਮਹਾਰਾਜ ਆਪ ਜੀ ਤੋਂ ਬਿਨਾਂ ਦੂਜੀ ਕੋਈ ਥਾਂ ਨਹੀਂ ਹੈ ਜਿੱਥੇ ਜਾ ਕੇ ਬੇਨਤੀਆਂ ਕਰੀਏ। ਮੈਨੂੰ ਆਪ ਜੀ ਤੋਂ ਬਿਨਾਂ ਕੋਈ ਆਸਰਾ ਨਹੀਂ, ਕੇਵਲ ਤਾਂ ਕੇਵਲ ਆਪ ਜੀ ਦਾ ਹੀ ਆਸਰਾ ਹੈ ਜੀਓ।
1: ਕਿਰਪਾ ਪ੍ਰਭ ਦੇਹੋ ਨਾਉ,
0: ਇਸ ਕਰਕੇ ਪ੍ਰਭੂ ਜੀ ਸਰਵ ਕਲਾ ਸਮਰੱਥ ਜੀ, ਸ਼ੁੱਧ ਭੂਮਾ ਸਰੂਪ ਜੀਓ, ਸਾਡੇ ਉੱਪਰ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਆਪਣਾ ਅੰਮ੍ਰਿਤ ਨਾਮ ਦੇਣਾ ਕਰੋ, ਜਿਹੜਾ ਸੰਸਾਰ ਸਾਗਰ ਤੋਂ

0: रूप हो तू करण हार। आप जी ही चारे खानिया दे 84 लाख जूनिया दे असंखा जीवा दे प्रतपालना करन वाले हो जियो।
1: ऊंचा तू बहु अपार
0: महाराज आप जी सारे तो उच्चे हो। मैं पेखियो री ऊंचा मोहन सब ते ऊंचा। आप जी सारिया देविया तो देवत्या तो सारे खंडा तो ब्रह्मंडा तो देवत्या दिया पुरिया तो सारिया तो उच्चे हो। तू बहो बहुत्या गुणा वाले हो अपार पारावार तो रहत बख्शिशां दे अखोट भंडारे हो।
1: कर कृपा लड़ ले हो लाए
0: हे गरीब निवाज जी कृपालता करके सानू दीन जान करके अपने नाम रूपी शरण रूपी पल्ले दे नाल लड़ दे नाल ला लेना करहु।
1: नानक दास प्रभ की शरण आए
0: सतगुरु अर्जन देव साहिब सच्चे पातशाह जी बचन करदे ने हे भाई एवें बेनतियां करदे रहो दासा भाव नू प्राप्त करके महाराज सच्चे पातशाह जी प्रभु परमेश्वर जी असी दास हो करके आप जी दे चरणा दी शरण विच पए आ। सानू नाम रूपी लड़ दे नाल शरण रूपी पल्ले दे नाल ला लवो संसार सागर तो पार कर दवो। आप जी तो बिना साड़ा कोई आसरा नहीं है जियो।
1: बसंत की वार महल पंजवा
0: गरीब निवाज सच्चे पातशाह श्री गुरु अर्जन देव साहिब सच्चे पातशाह जी हजूर भाई साहिब भाई गुरदास जी दे पासों श्री गुरु ग्रंथ साहिब जी दा पावन स्वरूप लिखवांदिया होया अगे हुण बसंत की वार लिखवावना करदे ने। इथे पाठ आया बसंत की वार महल पंजवा। इथे महल ही शुद्ध पाठ है इथे महला नहीं पढ़ना। सो गरीब निवाज सच्चे पातशाह जी ने बसंत की वार जिहड़ी रची है ना साध संगत जी ये केवल तां केवल पौड़ियां ही ने। इस दे अंदर सलोक महले ते महले नहीं जिवें पिछे रामकली राग दे अंदर 3 वारां आईयां। सो तीजी वार भाई सत्ते ते बलवंडे दी आई रामकली की वार राय बलवंड तथा सत्तै डूम आखी वो 8 पौड़ियां दी वार है। उस दे विच 8 पौड़ियां ही ने सलोक ते महले नहीं। इसे प्रकार ये 3 पौड़ियां दी वार है इस दे विच सलोक महले ते महले नहीं 3 पौड़ियां दी वार है। श्री गुर प्रताप सूरज ग्रंथ दे अंदर इस वार दी उथानका आउंदी है। सतगुरु श्री गुरु अर्जन देव साहिब सच्चे पातशाह जी महाराज भाई गुरदास साहिब जी नूं अमृतमई गुरबाणी अपने मुखारबिंद तों जुबाने पाक चों उचारण करके लिखवा रहे ने। 3 पौड़ियां सतगुरु सच्चे पातशाह जी ने लिखवाइया ने। इतने समय नूं जिहड़ा लांगरी गुरसिख है ना हाथ जोड़ के सतगुरु सच्चे पातशाह जी दे सनमुख आ करके खड़ा होया है। सतगुरु साहब जी ने उस सिख नूं सामने खड़ा सनमुख खड़ा जाण करके उस दे मुख वल नूं नेत्र करके तकिया है। ਤੇ ਇਸਨੇ ਬੇਨਤੀ ਕੀਤੀ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀਓ ਲੰਗਰ ਤਿਆਰ ਹੈ ਕਿਰਪਾਲਤਾ ਕਰਕੇ ਲੰਗਰ ਨੂੰ ਭੋਗ ਲਾਵੋ ਲੰਗਰ ਛਕੋ ਉਪਰੰਤ ਸੰਗਤਾਂ ਵਿੱਚ ਵਰਤਾਇਆ ਜਾਵੇ ਜੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਲਈ ਲੰਗਰ ਦਾ ਅਦਬ ਕਰਦਿਆਂ ਹੋਇਆਂ ਤੇ ਸਵੇਲੇ ਉੱਠ ਕਰਕੇ ਜਾ ਕੇ ਭੋਜਨ ਪ੍ਰਸ਼ਾਦਾ ਛਕਿਆ ਤੇ ਫਿਰ ਸੰਗਤਾਂ ਨੂੰ ਲੰਗਰ ਵਰਤਾਇਆ ਗਿਆ। 3 ਪੌੜੀਆਂ ਹੀ ਰਚੀਆਂ ਸਨ ਜਦੋਂ ਆ ਕੇ ਲਾਂਗਰੀ ਗੁਰਸਿੱਖ ਨੇ ਬੇਨਤੀ ਕੀਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਲੰਗਰ ਛਕਣ ਚਲੇ ਗਏ। ਫਿਰ ਹੋਰ ਖਿਆਲਾਂ ਦੇ ਅੰਦਰ ਪਰਚ ਗਏ ਤੇ ਅੱਗੇ ਵਾਰ ਦੀਆਂ ਪੌੜੀਆਂ ਸਤਿਗੁਰੂ ਜੀ ਨੇ ਨਹੀਂ ਉਚਾਰੀਆਂ। ਇਸ ਤੋਂ ਅਮੀਰ ਭੰਡਾਰ ਦੇ ਅੰਦਰ ਸਾਧ ਸੰਗਤ ਜੀਓ ਸਿਧਾਂਤ ਇਹ ਲਿਖਿਆ ਹੋਇਆ ਸਤਿਗੁਰੂ ਜੀ ਨੇ ਸਿੱਖਿਆ ਦਿੱਤੀ ਏ ਜੀਵਨ ਦੇ ਵਿੱਚ ਕਿੰਨਾ ਵੀ ਰੁਝੇਵਾਂ ਹੋਵੇ ਕਿੰਨੇ ਵੀ ਜ਼ਰੂਰੀ ਕੰਮ ਹੋਣ ਪਰ ਜਦੋਂ ਭੋਜਨ ਪ੍ਰਸ਼ਾਦਾ ਤਿਆਰ ਹੈ ਨਾ ਫਿਰ ਸਾਰੇ ਕੰਮ ਛੱਡ ਕੇ ਪਹਿਲਾਂ ਭੋਜਨ ਛਕਣਾ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਨ ਦਾ ਸਤਿਕਾਰ ਕਰਕੇ ਆਪ ਸਿੱਖਿਆ ਦਿੱਤੀ ਹੈ। ਇਸੇ ਪ੍ਰਕਾਰ ਇਹ ਵੀ ਮਰਿਆਦਾ ਜਦੋਂ ਭੋਜਨ ਛਕਦੇ ਹੋਈਏ ਨਾ ਉਦੋਂ ਜਦ ਤੱਕ ਪੂਰਾ ਭੋਜਨ ਨਹੀਂ ਛਕਿਆ ਜਾਂਦਾ ਵਿੱਚੋਂ ਉੱਠਣਾ ਨਹੀਂ ਭੋਜਨ ਨੂੰ ਛੱਡ ਕਰਕੇ ਉੱਠ ਜਾਣਾ ਵੀ ਭੋਜਨ ਦਾ ਨਿਰਾਦਰ ਹੈ। ਕਈ ਵਾਰੀ ਹੁੰਦਾ ਹੈ ਫੋਨ ਦੀ ਬੈਲ ਵੱਜੀ ਹੈ ਕਿਸੇ ਦੀ ਕਾਲ ਆ ਗਈ ਉੱਠ ਕੇ ਫੋਨ ਸੁਣਨ ਚਲੇ ਗਏ ਜਾਂ ਕਿਸੇ ਨੇ ਦਰਵਾਜ਼ਾ ਖੜਕਾਇਆ ਉੱਠ ਕੇ ਦੇਖਣ ਚਲੇ ਗਏ ਬਾਹਰ ਕੌਣ ਆਇਆ। ਕੰਮ ਕੋਈ ਵੀ ਹੋਵੇ ਭੋਜਨ ਛਕਣਾ ਪ੍ਰਾਰੰਭ ਕਰ ਦਿੱਤਾ ਤੇ ਜਦੋਂ ਤੱਕ ਪੂਰਾ ਨਹੀਂ ਛਕਦੇ ਉਦੋਂ ਤੱਕ ਉੱਠਣਾ ਨਹੀਂ ਤੇ ਜੇ ਕੋਈ ਐਸਾ ਸਮਾਂ ਸਬੱਬ ਬਣ ਗਿਆ ਉੱਠਣਾ ਹੀ ਪੈ ਜਾਵੇ ਤੇ ਫਿਰ ਦੁਬਾਰਾ ਨਹੀਂ ਬੈਠਣਾ ਜਿੰਨਾ ਛਕਿਆ ਗਿਆ ਛਕਿਆ ਗਿਆ ਇਹ ਵੀ ਮਰਿਆਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਅੰਨ ਦਾ ਆਪ ਸਨਮਾਨ ਕਰਕੇ ਦਿਖਾਇਆ ਹੈ। ਸਾਧ ਸੰਗਤ ਜੀ ਇਹੋ ਬਸੰਤ ਦੀ ਵਾਰ ਹੈ ਜਦੋਂ ਬਸੰਤ ਰੁੱਤ ਆਉਂਦੀ ਹੈ ਨਾ ਲੋਹੜੀ ਵਾਲੇ ਦਿਨ ਬਸੰਤ ਰਾਗ ਖੋਲਿਆ ਜਾਂਦਾ ਤੇ ਹੋਲੇ ਮਹੱਲੇ ਵਾਲੇ ਦਿਨ ਤੱਕ ਬਸੰਤ ਰੁੱਤ ਰਹਿੰਦੀ ਹੈ। ਤੇ ਸਾਧ ਸੰਗਤ ਜੀ ਇਸ ਪ੍ਰਕਾਰ ਇਹ ਫਿਰ ਜਿਹੜੀ ਬਸੰਤ ਦੀ ਵਾਰ ਹੈ ਨਾ ਹੋਲੇ ਮਹੱਲੇ ਦੇ ਦਿਨ ਤੱਕ ਪੜੀ ਜਾਂਦੀ ਹੈ। ਇਹ ਗੁਰੂ ਘਰ ਦੀ ਮਰਿਆਦਾ ਹੈ। ਜਿੱਥੇ ਕਿੱਥੇ ਵੀ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਬਸੰਤ ਦੀ ਵਾਰ ਜ਼ਰੂਰ ਪੜੀ ਜਾਂਦੀ ਹੈ। ਜਿੱਥੇ ਕਿੱਥੇ ਵੀ ਗੁਰਮਤਿ ਸਮਾਗਮ ਹੁੰਦੇ ਨੇ ਬਸੰਤ ਰਾਗ ਪੜਿਆ ਜਾਂਦਾ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਮੇਂ ਤੋਂ ਮਰਿਆਦਾ ਚੱਲੀ ਆ ਰਹੀ ਹੈ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਸੰਤ ਰਾਗ ਦੇ ਅੰਦਰ ਵਾਰ ਉਚਾਰਦੇ ਨੇ ਬਸੰਤ ਕੀ ਵਾਰ ਮਹੱਲ ਪੰਜਵਾ। ਪੰਚਮ ਪਾਤਸ਼ਾਹ ਗੁਰਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ,
1: ਇੱਕ ਓਅੰਕਾਰ
0: ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ, ਇੱਕ ਜੋ ਅਦੁੱਤੀ ਬ੍ਰਹਮ ਹੈ ਉਚਾਰਨੇ ਮਾਤਰ ਸੇ ਰੱਖਿਆ ਕਰਨੇ ਵਾਲਾ ਹੈ,
1: ਸਤਿਗੁਰ ਪ੍ਰਸਾਦ
0: ਐਸੇ ਪਰਮੇਸ਼ਰ ਜੀ ਦੀ ਪ੍ਰਾਪਤੀ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਹੁੰਦੀ ਹੈ ਜੀਓ,
1: ਹਰ ਕਾ ਨਾਮ ਧਿਆਇ ਕੈ ਹੋ ਹੋ ਹਰਿਆ ਭਾਈ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਤਨਾਂ ਦੇ ਰੋਗ ਤੇ ਮਨ ਦੇ ਸੋਗ ਕਿਵੇਂ ਦੂਰ ਹੋ ਜਾਣ। ਸਾਡੇ ਮਨਾਂ ਦੇ ਅੰਦਰ ਖੁਸ਼ਕੀ ਬੜੀ ਹੋਈ ਹੈ, ਮਨਮੁਖਤਾਈ ਦੀ ਔੜ ਬੜੀ ਲੱਗੀ ਹੋਈ ਹੈ। ਸਾਡੇ ਮਨ ਤੇ ਤਨ ਹਰਿਆਵਲਤਾ ਦੇ ਸ਼ੁਭ ਗੁਣਾਂ ਦੀ ਪ੍ਰਫੁੱਲਤਾਈ ਦੇ ਸਹਿਤ ਕਿਵੇਂ ਹੋਣ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਜਿਵੇਂ ਸਾਰੀਆਂ ਰੁੱਤਾਂ ਚੋਂ ਬਸੰਤ ਰਿਤੂ ਚੰਗੀ ਕਹੀ ਜਾਂਦੀ ਹੈ, ਨਾ ਕਿ ਬਸੰਤ ਰੁੱਤ ਸਭ ਤੋਂ ਚੰਗੀ ਹੈ, ਇਵੇਂ ਸਾਰਿਆਂ ਜਨਮਾਂ ਚੋਂ ਮਨੁੱਖਾ ਜਨਮ

0: ਰੁੱਤ ਦੇ ਅੰਦਰ ਸੋ ਸਾਰੀ ਜਿਹੜੀ ਬਨਸਪਤੀ ਫੁੱਲ ਦੀ ਫਲਦੀ ਹੈ ਮੌਲਦੀ ਹੈ, ਇਸੇ ਪ੍ਰਕਾਰ ਹਰਿਆਵਲਤਾ ਹੁੰਦੀ ਹੈ, ਫੁੱਲ ਖਿੜ ਜਾਂਦੇ ਨੇ। ਸ਼ੁਭ ਗੁਣਾਂ ਦੇ ਸਹਿਤ ਤਨ ਅਤੇ ਮਨ ਹਰਿਆਵਲਤਾ ਦੇ ਸਹਿਤ ਹੋਵੇਗਾ, ਧਰਮ ਰੂਪੀ ਫੁੱਲ ਅਤੇ ਬ੍ਰਹਮ ਗਿਆਨ ਰੂਪੀ ਫੁੱਲ ਫਲ ਜਿਹੜੇ ਨੇ ਲੱਗ ਜਾਣਗੇ, ਧਰਮ ਰੂਪੀ ਫੁੱਲ ਖਿੜਨਗੇ, ਬ੍ਰਹਮ ਗਿਆਨ ਰੂਪੀ ਫਲ ਪ੍ਰਾਪਤ ਹੋਵੇਗਾ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਧਿਆਉਣਾ ਕਰੋ।
1: ਕਰਮ ਲਿਖੰਤਾ ਪਾਈਆ,
0: ਹਜ਼ੂਰ ਬਚਨ ਕਰਦੇ ਨੇ ਜਿਨ੍ਹਾਂ ਨੇ ਪੂਰਬਲੇ ਜਨਮ

0: ਕਰਕੇ ਸੰਤ ਜਨਾਂ ਦੇ ਨਾਲ ਮਿਲ ਕਰਕੇ ਅੰਮ੍ਰਿਤ ਨਾਮ ਨੂੰ ਜਪਣੇ ਦੇ ਨਾਲ ਹਿਰਦੇ ਦੇ ਅੰਦਰ ਸ਼ੁਭ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਜਿਨ੍ਹਾਂ ਸ਼ੁਭ ਗੁਣਾਂ ਤੋਂ ਸੁੱਖ ਉਪਜੈ, ਸ਼ੁਭ ਗੁਣ ਹੋ ਜਾਣ ਫਿਰ ਸੁੱਖ ਪ੍ਰਾਪਤ ਹੁੰਦਾ ਹੈ। ਇਸੇ ਪ੍ਰਕਾਰ
1: ਮਿਲ ਸਾਧੂ ਸੁਖ ਉਪਜੈ।
0: ਸਾਧੂ ਦਾ ਦੂਸਰਾ ਅਰਥ ਹੈ ਸ੍ਰੇਸ਼ਠ, ਸ੍ਰੇਸ਼ਠ ਸਤਿਗੁਰੂ ਜੀ। ਜਿਨ੍ਹਾਂ ਨੂੰ ਸ੍ਰੇਸ਼ਠ ਸਤਿਗੁਰੂ ਜੀ ਮਿਲੇ ਨੇ ਨਾ, ਸੁੱਖ ਖਾਖੇ ਨੂੰ ਔਂਕੜ ਹੈ, ਇੱਕ ਦਾ ਵਾਚਕ ਜਾਣਨਾ ਹੈ ਭਾਈ, ਉਹਨਾਂ ਨੂੰ ਇੱਕ ਸੁੱਖ ਸਰੂਪ ਪਰਮੇਸ਼ਰ ਜੀ ਦੀ ਪ੍ਰਾਪਤੀ ਹੋਈ ਹੈ। ਉਹਨਾਂ ਨੂੰ ਸੁੱਖ ਉਪਜੈ, ਹਿਰਦੇ ਦੇ ਅੰਦਰ ਸਰੂਪ ਰੂਪ ਦੀ ਪ੍ਰਾਪਤੀ ਹੋਈ ਹੈ। ਸੋ ਇਸ ਪ੍ਰਕਾਰ ਆਤਮ ਸੁੱਖ ਉਹਨਾਂ ਦੇ ਜੀਵਨ ਦੇ ਅੰਦਰ ਉਪਜੈ, ਪ੍ਰਾਪਤ ਹੁੰਦਾ ਹੈ।
1: ਨਥੀ ਸਭ ਛਾਈ,
0: ਉਹਨਾਂ ਦੀ ਸਾਰੀ ਛਾਈ ਜਿਵੇਂ ਪਾਣੀ ਦੀ ਕਾਈ ਹੁੰਦੀ ਉਹ ਲੱਥ ਜਾਂਦੀ ਹੈ, ਇਸ ਪ੍ਰਕਾਰ ਨਥੀ ਸਭ ਛਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਵਿਕਾਰਾਂ ਦੀ ਛਾਈ, ਵਿਕਾਰਾਂ ਦੀ ਕਾਈ ਸਾਰੀ ਉਹਨਾਂ ਦੀ ਉਤਰ ਜਾਂਦੀ ਹੈ ਜੀਓ।
1: ਨਾਨਕ ਸਿਮਰੈ ਏਕ ਨਾਮ।
0: ਪੰਜਵੇਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅਰਥਾਤ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਭਾਈ ਜਿਹੜੇ ਜੀਵ ਪੂਰਿਆਂ ਸਤਿਗੁਰਾਂ ਦੇ ਉਪਦੇਸ਼ ਦੁਆਰਾ ਇੱਕ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਅੰਮ੍ਰਿਤ ਨਾਮ ਨੂੰ ਧਿਆਉਂਦੇ ਹਨ,
1: ਬਹੁੜ ਨਾ ਧਾਈ,
0: ਫਿਰ ਬਹੁੜ ਉਹਨਾਂ ਦੀ ਜੂਨੀਆਂ ਦੇ ਵਿੱਚ ਧਾਵਣੀ ਨਹੀਂ ਹੁੰਦੀ, ਉਹ ਟੇਢੀਆਂ ਜੂਨੀਆਂ ਵਿੱਚ 84 ਲੱਖ ਦੀਆਂ ਜੂਨੀਆਂ ਵਿੱਚ ਨਹੀਂ ਆਉਂਦੇ, ਉਹਨਾਂ ਦੇ ਮਨ ਨੂੰ ਧਾਵਣੀ ਨਹੀਂ ਲੱਗਦੀ, ਵਿਕਾਰਾਂ ਦੇ ਵਿੱਚ ਵੀ ਉਹ ਨਹੀਂ ਧਾ ਕਰਕੇ ਜਾਂਦੇ ਹਨ।
1: ਪੰਜੇ ਬੱਧੇ ਮਹਾਬਲੀ,
0: ਮਹਾਰਾਜ ਇਹ ਪੰਜ ਵਿਕਾਰ ਤੇ ਬੜੇ ਬਲਵਾਨ ਨੇ, ਜੀਵਾਂ ਨੂੰ ਵਸ ਵਿੱਚ ਕਰ ਲੈਂਦੇ ਨੇ। ਕਿਸੇ ਜੀਵ ਨੇ ਵੀ ਇਹਨਾਂ ਵਿਕਾਰਾਂ ਨੂੰ ਵਸ ਵਿੱਚ ਕੀਤਾ ਤੇ ਹਜ਼ੂਰ ਫਰਮਾਉਂਦੇ ਨੇ ਇਹ ਪੰਜੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਮਹਾਬਲੀ ਜਿਹੜੇ ਵਿਕਾਰ ਨੇ ਨਾ, ਵੱਡੇ ਭਾਰੀ ਯੋਧੇ ਸੂਰਮੇ, ਉਹਨਾਂ ਨੇ ਬੰਨ ਲਏ ਨੇ, ਆਪਣੇ ਵਸ ਵਿੱਚ ਕਰ ਲਏ ਹਨ।
1: ਸੱਚਾ ਢੋਆ,
0: ਜਿਨ੍ਹਾਂ ਨੇ ਸੱਚੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਆਪਣਾ ਢੋਆ ਕਰ ਲਿਆ ਹੈ, ਢੋਆ ਨਾਮ ਆਸਰੇ ਦਾ, ਜਿਨ੍ਹਾਂ ਨੇ ਨਾਮ ਦਾ ਆਸਰਾ ਲੈ ਲਿਆ ਨਾ, ਉਹਨਾਂ ਨੇ ਪੰਜਾਂ ਵਿਕਾਰਾਂ ਨੂੰ ਵਸ ਵਿੱਚ ਲਾ ਲਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਮ ਜਪਾਉਂਦੇ ਨੇ, ਇਸੇ ਪ੍ਰਕਾਰ ਮੁਕਤੀ ਦੀ ਜੁਗਤੀ ਸਤਿਗੁਰੂ ਜੀ ਦੇ ਕੋਲ ਹੈ, ਵਿਕਾਰਾਂ ਤੋਂ ਮੁਕਤ ਕਿਵੇਂ ਹੋਣਾ। ਸਾਧ ਸੰਗਤ ਜੀ ਦੇਖਿਆ ਜਾਂਦਾ ਨਾ, ਸਰਕਸ ਵਾਲੇ ਹਾਥੀ ਨੂੰ, ਸ਼ੇਰ ਨੂੰ, ਬਾਂਦਰਾਂ ਨੂੰ, ਹੋਰ ਜਾਨਵਰਾਂ ਨੂੰ ਆਪਣੇ ਵਸ ਵਿੱਚ ਕਰ ਲੈਂਦੇ ਨੇ ਤੇ ਜਿਵੇਂ ਜਿਵੇਂ ਚਾਹੁੰਦੇ ਨੇ ਤਿਵੇਂ ਤਿਵੇਂ ਤਿੰਨਾਂ ਨੂੰ ਨਚਾਉਂਦੇ ਨੇ। ਕਿੰਨੀਆਂ ਕਿਰਿਆਵਾਂ ਸ਼ੇਰ ਤੋਂ ਹਾਥੀ ਦੇ ਕੋਲੋਂ ਕਰਵਾਉਂਦੇ ਨੇ, ਇਸ ਪ੍ਰਕਾਰ ਆਪਣੇ ਵਸ ਦੇ ਵਿੱਚ ਕਰਕੇ। ਜਿਵੇਂ ਹਾਥੀ ਬੜਾ ਬਲਵਾਨ ਹੈ, ਸ਼ੇਰ ਬੜਾ ਖੂੰਖਾਰ ਹੈ, ਪਰ ਸਰਕਸ ਵਾਲੇ ਵਸ ਵਿੱਚ ਕਰਕੇ ਉਹਨਾਂ ਤੋਂ ਕੰਮ ਲੈਂਦੇ ਨੇ ਨਾ। ਪੰਜੇ ਵਿਕਾਰ ਤੇ ਬੜੇ ਖੂੰਖਾਰ ਨੇ, ਪਰ ਆਤਮ ਗਿਆਨੀ ਇਹਨਾਂ ਨੂੰ ਵਸ ਵਿੱਚ ਕਰਕੇ ਇਹਨਾਂ ਤੋਂ ਵੀ ਕੰਮ, ਇਹਨਾਂ ਤੋਂ ਵੀ ਸੇਵਾ ਲੈਂਦੇ ਨੇ। ਜਿਵੇਂ ਕੁੱਤੇ ਤਰ੍ਹਾਂ ਤਰ੍ਹਾਂ ਦੇ ਬੜੇ ਨਸਲਾਂ ਵਾਲੇ ਕਹੇ ਜਾਂਦੇ ਨੇ, ਬੜੇ ਖੂੰਖਾਰ ਹੁੰਦੇ ਨੇ, ਬੰਦੇ ਨੂੰ ਵੱਢ ਖਾਂਦੇ ਨੇ, ਪਰ ਸਾਧ ਸੰਗਤ ਜੀ ਜਿਸ ਮਾਲਕ ਨੇ ਰੱਖਿਆ ਹੁੰਦਾ ਨਾ, ਗਲ ਵਿੱਚ ਸੰਗਲੀ ਪਾ ਕੇ ਤੇ ਵਸ ਵਿੱਚ ਕੀਤਾ ਹੁੰਦਾ, ਆਪਣੇ ਮਾਲਕ ਦੀ ਬੋਲੀ ਜਾਣਦਾ। ਵਿਕਾਰ ਹੈਨ ਤੇ ਬੜੇ ਖੁੰਖਾਰ, ਪਰ ਆਤਮ ਗਿਆਨੀਆਂ ਨੇ ਹੁਕਮ ਰੂਪੀ ਸੰਗਲੀ ਇਹਨਾਂ ਦੇ ਗਲ ਵਿੱਚ ਪਾ ਕੇ ਵਸ ਵਿੱਚ ਕੀਤਾ ਹੋਇਆ ਹੈ, ਉਹਨਾਂ ਨੂੰ ਕਿਸੇ ਪ੍ਰਕਾਰ ਇਹ ਦੁੱਖ ਨਹੀਂ ਦੇ ਸਕਦੇ। ਸਤਿਗੁਰੂ ਜੀ ਬਚਨ ਕਰਦੇ ਨੇ, ਕਰ ਸੱਚਾ ਢੋਆ, ਜਿਨ੍ਹਾਂ ਗੁਰਮੁਖਾਂ ਨੇ ਸੱਚੇ ਨਾਮ ਨੂੰ ਆਸਰਾ ਬਣਾ ਲਿਆ। ਢੋਆ ਨਾਮ ਭੇਟਾ ਦਾ ਵੀ ਹੈ। ਜਿਨ੍ਹਾਂ ਗੁਰਮੁਖਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਆਪਣਾ ਤਨ ਮਨ ਧਨ ਭੇਟਾ ਦੇ ਰੂਪ ਵਿੱਚ ਰੱਖ ਦਿੱਤਾ, ਤਨ ਮਨ ਧਨ ਸਭ ਸੌਪ ਗੁਰ ਕਉ, ਹੁਕਮ ਮੰਨਿਆ ਪਾਈਐ, ਪਰਮੇਸ਼ਰ ਜੀ ਨੂੰ ਉਹਨਾਂ ਨੇ ਪ੍ਰਾਪਤ ਕਰ ਲਿਆ ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ, ਭਾਈ ਉਹਨਾਂ ਨੇ ਪੰਜੇ ਵਿਕਾਰਾਂ ਨੂੰ ਬੰਨ ਕੇ ਆਪਣੇ ਵਸ ਵਿੱਚ ਕਰ ਲਿਆ ਹੈ।
1: ਆਪਣੇ ਚਰਨ ਜਪਾਏ ਹਨ,
0: ਵਾਹਿਗੁਰੂ ਜੀ ਨੇ ਕਿਰਪਾਲਤਾ ਕਰਕੇ ਤਿੰਨਾਂ ਦੇ ਪਾਸੋਂ ਆਪਣੇ ਚਰਨਾਂ ਦਾ ਜਾਪ ਕਰਾਇਆ ਹੈ। ਪਰਮੇਸ਼ਰ ਜੀ ਦੇ ਨਿਰਗੁਣ ਸਰੂਪ ਦੇ ਚਰਨ ਨੇ ਅਧਿਸ਼ਠਾਨ ਆਸਰਾ ਰੂਪ, ਤੇ ਸਰਗੁਣ ਜਿਵੇਂ ਦਸਾਂ ਪਾਤਸ਼ਾਹੀਆਂ ਜੀ ਦੇ ਚਰਨ, ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ ਦੀ ਸ਼ੋਭ ਪ੍ਰਾਪਤ ਕੀਤੀ, ਤੁਲਸਾ ਦਾਸੀ ਨੂੰ ਬ੍ਰਹਮ ਗਿਆਨ ਹੋ ਗਿਆ। ਇਸੇ ਪ੍ਰਕਾਰ ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਚਰਨਾਂ ਦਾ ਆਸਰਾ ਤੱਕਿਆ, ਭੀਮ ਚੰਦ ਨੇ ਆਪਣੇ ਵਜ਼ੀਰ ਦੀਆਂ ਅੱਖਾਂ ਦੇ ਵਿੱਚ ਸੁਲਾਖਾਂ ਠੁਕਵਾ ਦਿੱਤੀਆਂ ਸਨ, ਸਤਿਗੁਰੂ ਜੀ ਨੇ ਆਪਣੇ ਚਰਨਾਂ ਵਿੱਚ ਠੁਕਵਾ ਲਈਆਂ, ਤੇ ਦੇਵੀ ਚੰਦ ਭੀਮ ਚੰਦ ਦੇ ਵਜ਼ੀਰ ਦਾ ਵਾਲ ਵੀ ਵਿੰਗਾ ਨਾ ਹੋਣ ਦਿੱਤਾ। ਇਹ ਪ੍ਰਤੱਖ ਸਤਿਗੁਰਾਂ ਦੇ ਚਰਨ ਨੇ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਣ ਸੋਵਾ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਇਹ ਸਰਗੁਣ ਸਰੂਪ ਦੇ ਚਰਨ ਨੇ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਨੇ ਨਾਮ। ਫਿਰ ਬੇਨਤੀ ਕਰਾਂ,

0: ਸਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਨੇ ਨਾਮ, ਚਿੱਤ ਚਰਨ ਨਾਮ। ਜਿਹੜਾ ਚਿੱਤ ਦੇ ਵਿੱਚ ਨਾਮ ਦਾ ਚਿੰਤਨ ਕਰਨਾ ਨਾ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨੂੰ ਹਿਰਦੇ 'ਚ ਵਸਾਉਣਾ ਹੈ। ਨਾਮ ਦਾ ਜਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦਾ ਜਪ ਹੈ। ਹਜ਼ੂਰ ਫਰਮਾਉਂਦੇ ਨੇ ਆਪਣੇ ਚਰਨ ਜਪਾਈਐਨ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾਲਤਾ ਕਰਕੇ ਆਪਣੇ ਚਰਨਾਂ ਦਾ ਨਾਮ ਬਾਣੀ ਦਾ ਜਾਪ ਕਰਵਾਉਂਦੇ ਹਨ।
1: ਵਿੱਚ ਦਇਓ ਖੜੋਆ
0: ਸਾਧ ਸੰਗਤ ਜੀ, ਇਹ ਪਾਠ ਦੱਦਾ ਯਈਏ ਨੂੰ ਔਂਕੜ ਆਇਆ, ਇਸ ਨੂੰ ਦਇਓ ਹੀ ਪੜ੍ਹਨਾ ਹੈ ਜਿਵੇਂ ਗੁਰਮੁਖ ਪਿਆਰਿਆਂ ਨੇ ਪੜ੍ਹਿਆ। ਇਸ ਦਾ ਉਚਾਰਨ ਮਾਤਰ ਵਾਸਤੇ ਇਵੇਂ ਸਮਝਿਆ ਜਾ ਸਕਦਾ ਹੈ, ਦੱਦਾ ਈੜੀ ਸਿਹਾਰੀ ਊੜੇ ਔਂਕੜ ਦਇਓ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਵਿੱਚ, ਦੱਦਾ ਈੜੀ ਬਿਹਾਰੀ ਊੜੇ ਔਂਕੜ ਦਇਓ। ਦਇਓ ਦਾ ਅਰਥ ਹੈ ਪ੍ਰੇਰਕ ਰੂਪ, ਜੋ ਸਭਨਾ ਦੇ ਮਨਾਂ ਦੇ ਅੰਦਰ ਵਸ ਕਰਕੇ ਪ੍ਰੇਰਣਾ ਦੇਣ ਵਾਲੇ ਪਰਮੇਸ਼ਰ ਜੀ ਨੇ। ਸੋ ਕਹੀਏ ਦਇਓ, ਵਿੱਚ ਦਇਓ ਖੜੋਆ। ਪ੍ਰੇਰਕ ਰੂਪ ਪਰਮੇਸ਼ਰ ਜੀ ਆਪਣੇ ਸੇਵਕਾਂ ਦੇ ਕਾਰਜ ਵਿੱਚ ਆਪ ਆ ਕੇ ਖੜੇ ਹੁੰਦੇ ਨੇ। ਸੇਵਕ ਕਹੋ ਨਿਕਟੀ ਹੋਏ ਦਿਖਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾ ਤਹਾ ਉਠਤਾਵੈ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਵਿੱਚ ਦਇਓ ਖੜੋਆ, ਜਿਨ੍ਹਾਂ ਨੂੰ ਆਪਣੇ ਚਰਨਾਂ ਦਾ ਆਪਣੇ ਨਾਮ ਦਾ ਜਾਪ ਕਰਾਇਆ ਨਾ, ਵਾਹਿਗੁਰੂ ਜੀ ਉਹਨਾਂ ਦੇ ਕਾਰਜਾਂ ਦੇ ਵਿੱਚ ਆਪ ਆ ਕਰਕੇ ਖੜੇ ਹੋ ਜਾਂਦੇ ਹਨ ਜੀ।
1: ਰੋਗ ਸੋਗ ਸਭ ਮਿਟ ਗਏ,
0: ਉਹਨਾਂ ਦੇ ਤਨ ਦੇ ਸਾਰੇ ਰੋਗ ਤੇ ਮਨ ਦੇ ਸਾਰੇ ਸੋਗ ਝੋਰੇ ਜਿਹੜੇ ਹਨ ਮਿਟ ਗਏ ਹਨ।
1: ਨਵਾਂ ਨਿਰੋਆ,
0: ਨਿਤਾ ਪ੍ਰਤੀ ਉਹਨਾਂ ਨੇ ਨਵਾਂ ਨਰੋਆ ਹੋਣਾ ਕੀਤਾ ਹੈ। ਨਿਤਾ ਪ੍ਰਤੀ ਨਵੇਂ ਤੇ ਅਰੋਗ ਰਹਿੰਦੇ ਨੇ, ਨਿਤ ਨਵਾਂ ਨਰੋਆ। ਜੋ ਪਰਮੇਸ਼ਰ ਜੀ ਨਿਤਾ ਪ੍ਰਤੀ ਨਵੇਂ ਤੇ ਅਰੋਗ ਨੇ, ਐਸੇ ਪਰਮੇਸ਼ਰ ਜੀ ਨੂੰ ਤਿੰਨਾਂ ਨੇ ਪਾਇਆ ਹੈ।
1: ਦਿਨ ਰਹਿਣ ਨਾਮ ਧਿਆਏ ਦਾ,
0: ਭਾਈ ਜਿਹੜਾ ਵੀ ਕੋਈ ਜਗਿਆਸੂ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਰਾਤ ਦਿਨ ਧਿਆਉਂਦਾ ਹੈ ਹਿਰਦੇ ਦੇ ਅੰਦਰ, ਫਿਰ ਉਹ ਪਾਏ ਨਾ ਪ੍ਰਾਪਤ ਨਹੀਂ ਕਰਦਾ ਮੋਆ ਮੌਤ ਨੂੰ, ਅਰਥਾਤ ਜਨਮਾਂ ਵਿੱਚ ਆ ਕੇ ਜੰਮਦਾ ਨਹੀਂ ਤੇ ਬਹੁੜੋ ਬਾਰ ਬਾਰ ਮਰਦਾ ਨਹੀਂ। ਜਨਮ ਮਰਨ ਨੂੰ ਉਹ ਪ੍ਰਾਪਤ ਨਹੀਂ ਕਰਦਾ ਹੈ ਜੀ।
1: ਜਿਸ ਤੇ ਉਪਜਿਆ ਨਾਨਕਾ,
0: ਐਸਾ ਜਿਹੜਾ ਜੀਵ ਹੈ, ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਭਾਈ ਜਿਸ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਜੀਵ ਆਤਮਾ ਰੂਪ ਹੋ ਕਰਕੇ ਪ੍ਰਗਟਿਆ ਪੈਦਾ ਹੋਇਆ ਹੈ,
1: ਸੋਈ ਫਿਰ ਹੋਆ,
0: ਫਿਰ ਅੰਮ੍ਰਿਤ ਨਾਮ ਨੂੰ ਜਪ ਕਰਕੇ ਉਸੇ ਦਾ ਹੀ ਸਰੂਪ ਹੋ ਜਾਂਦਾ ਹੈ। ਜਿਨ ਹਰ ਜਪਿਆ ਸੇ ਹਰ ਹੋਏ, ਤੇ ਇਸ ਵਾਹਿਗੁਰੂ ਜੀ ਦੇ ਨਾਮ ਨੂੰ ਜਪ ਜਪ ਕਰਕੇ ਤਿਸ ਦਾ ਹੀ ਸਰੂਪ ਹੋ ਗਿਆ ਹੈ।
1: ਉਪਜਾ ਕਹਿ ਰਹਾ,
0: ਹਜ਼ੂਰ ਜੀ ਦੇ ਪਾਸ ਬੇਨਤੀ ਕੀਤੀ ਸਿੱਖਾਂ ਨੇ, ਸੱਚੇ ਪਾਤਸ਼ਾਹ ਇਹ ਸੰਸਾਰ ਉਤਪੰਨ ਕਿੱਥੋਂ ਹੁੰਦਾ ਹੈ ਤੇ ਕਿਸ ਦੇ ਆਸਰੇ ਰਹਿੰਦਾ ਹੈ। ਸਾਧ ਸੰਗਤ ਜੀ ਇਸ ਦੇ ਜਵਾਬ ਅਧਿਆਹਰ ਕਰਕੇ ਲੈਣੇ ਨੇ, ਕਿੱਥੋਂ ਉਪਜਾ ਮਹਾਰਾਜ, ਸੰਸਾਰ ਕਿੱਥੋਂ ਪੈਦਾ ਹੁੰਦਾ ਹੈ। ਹਜ਼ੂਰ ਫਰਮਾਉਂਦੇ ਨੇ, ਭਾਈ ਪਾਰ ਬ੍ਰਹਮ ਜੀ ਚੋਂ ਹੀ ਪੈਦਾ ਹੁੰਦਾ ਹੈ। ਕਹਿ ਰਹਾ ਸੰਸਾਰ ਕਿਸ ਦੇ ਆਸਰੇ ਰਹਿੰਦਾ ਹੈ, ਭਾਈ ਬ੍ਰਹਮ ਦੇ ਹੀ ਆਸਰੇ ਰਹਿੰਦਾ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਜਿਹੜਾ ਸੰਸਾਰ ਕਿਸ ਦੇ ਵਿੱਚ ਜਾ ਕੇ ਸਮਾਉਂਦਾ ਹੈ, ਹਜ਼ੂਰ ਫਰਮਾਉਂਦੇ ਨੇ ਅੰਤਕਾਲ ਮਹਾਪਰਲੋ ਦੇ ਸਮੇਂ ਸਾਰਾ ਸੰਸਾਰ ਤੇ ਸੰਸਾਰ ਦੇ ਜੀਵ ਵਾਹਿਗੁਰੂ ਜੀ ਦੇ ਵਿੱਚ ਹੀ ਸਮਾ ਜਾਂਦੇ ਹਨ
1: ਜੀ। ਜੰਤ ਸਭ ਖਸਮ ਕੇ,
0: ਮਹਾਰਾਜ ਇਹ ਸੂਖਮ ਤੇ ਸਥੂਲ, ਕੀੜੀ ਤੋਂ ਹਾਥੀ ਤੱਕ, ਅਣੂ ਪਰਮਾਣੂ ਤੋਂ ਬ੍ਰਹਮੇ ਤੱਕ, ਸਾਰਿਆਂ ਨੂੰ ਬਣਾਇਆ ਕਿਸ ਨੇ ਹੈ, ਪੈਦਾ ਕਰਨ ਵਾਲਾ ਕੌਣ ਹੈ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਜਿੰਨੇ ਵੀ ਜੀਵ ਜੰਤੂ ਦਿਸਦੇ ਨੇ ਨਾ, ਸਭ ਖਸਮ ਕੇ, ਇਹ ਸਾਰੇ ਖਸਮ ਮਾਲਕ ਕੰਤ ਪਤੀ ਪਰਮੇਸ਼ਰ ਜੀ ਦੇ ਪੈਦਾ ਕੀਤੇ ਹੋਏ ਨੇ। ਇਸੇ ਪ੍ਰਕਾਰ ਸਾਧ ਸੰਗਤ ਜੀ ਜੀਵ ਕਹਿਣਾ ਕਰੀਏ, ਜਿਨ੍ਹਾਂ ਦੇ ਵਿੱਚ ਹੱਡੀਆਂ ਨੇ, ਮਨੁੱਖ ਜਾਨਵਰ ਪੰਛੀ ਪਸ਼ੂ ਇਹਨਾਂ 'ਚ ਹੱਡੀਆਂ ਨੇ ਨਾ, ਇਹ ਜੀ ਕਹੀ ਜਾਂਦੇ ਨੇ। ਜੰਤ ਜੰਤੂ ਜਿਨ੍ਹਾਂ ਵਿੱਚ ਹੱਡੀਆਂ ਨਹੀਂ, ਜਿਵੇਂ ਜੋਕਾਂ ਹੋ ਗਈਆਂ, ਗੰਡੋਏ ਹੋ ਗਏ, ਕਿੰਨੇ ਪ੍ਰਕਾਰ ਦੀਆਂ ਸੁੰਡੀਆਂ ਨੇ, ਚਿੱਚੜ ਨੇ, ਜੂਆਂ ਨੇ, ਲੀਖਾਂ ਨੇ, ਧੱਖਾਂ ਨੇ, ਇਸੇ ਪ੍ਰਕਾਰ ਸਿਉਂਕ ਹੈ ਜੋ ਲੱਕੜਾਂ ਨੂੰ ਖਾਂਦੀ ਹੈ। ਸੋ ਇਸੇ ਪ੍ਰਕਾਰ ਕਿੰਨੇ ਪ੍ਰਕਾਰ ਦੇ ਟਟਹਿਣੇ ਨੇ, ਕਿੰਨੇ ਧਮੱਕੜ ਨੇ, ਅਗਨੀ ਦੇ ਉੱਪਰ ਲਾੜ ਦੇ ਉੱਪਰ ਸੜ ਕੇ ਮਰਨ ਵਾਲੇ ਜਿੰਨੇ ਪਰਵਾਨੇ ਨੇ, ਜਿੰਨੀਆਂ ਮੱਖੀਆਂ ਨੇ, ਜਿੰਨੇ ਮੱਛਰ ਨੇ, ਪਾਣੀ ਦੇ ਉੱਪਰ ਇਸੇ ਪ੍ਰਕਾਰ ਭਰਮਣ ਵਾਲੇ ਜਲ ਜੁਲਾਹੇ ਨੇ, ਕਿੰਨੀਆਂ ਹੀ ਜੂਨਾਂ ਨੇ, ਜਲ ਦੇ ਅੰਦਰ ਨਿੱਕੀਆਂ ਨਿੱਕੀਆਂ ਸੁੰਡੀਆਂ ਨੇ, ਜਲ ਦੇ ਅੰਦਰ ਕਿੰਨੇ ਕੀੜੇ ਨੇ ਜਿਨ੍ਹਾਂ ਵਿੱਚ ਹੱਡੀਆਂ ਨਹੀਂ। ਉਹਨਾਂ ਨੂੰ ਜੰਤੂ ਕਿਹਾ ਜਾਂਦਾ ਹੈ। ਤੇ ਸਤਿਗੁਰੂ ਸਾਹਿਬ ਜੀ ਬਚਨ ਕਰਦੇ ਨੇ ਜਿੰਨੇ ਵੀ ਜੀਵ ਹੱਡੀਆਂ ਵਾਲੇ ਤੇ ਹੱਡੀਆਂ ਤੋਂ ਬਿਨਾਂ ਜੰਤੂ ਪੈਦਾ ਕੀਤੇ ਨੇ ਸਭ ਖਸਮ ਕੇ, ਇਹ ਸਾਰੇ ਵਾਹਿਗੁਰੂ ਮਾਲਕ ਪਤੀ ਪਰਮੇਸ਼ਰ ਜੀ ਦੇ ਹੀ ਪੈਦਾ ਕੀਤੇ ਹੋਏ ਹਨ।
1: ਕੌਣ ਕੀਮਤ ਪਾਵੇ
0: ਇਸ ਵਾਹਿਗੁਰੂ ਜੀ ਦੇ ਗੁਣਾਂ ਦੀ, ਪਰਉਪਕਾਰਾਂ ਦੀ, ਵਡਿਆਈਆਂ ਦੀ, ਚੰਗਿਆਈਆਂ ਦੀ, ਸਰੂਪ ਦੀ, ਮਹਿਮਾ ਦੀ ਕੌਣ ਕੀਮਤ ਪਾ ਸਕਦਾ ਹੈ? ਤੇ ਇਸ ਵਾਹਿਗੁਰੂ ਜੀ ਦੀ ਤੇ ਇਸ ਦੇ ਗੁਣਾਂ ਦੀ ਕੋਈ ਕੀਮਤ ਨਹੀਂ ਪਾ ਸਕਦਾ ਹੈ। ਐਸੇ ਵਾਹਿਗੁਰੂ ਜੀ ਦੇ ਗੁਣਾਂ ਨੂੰ ਜਿਹੜੇ ਗੁਰਮੁਖ ਪਿਆਰੇ ਕਹਿਣ ਰਸਨਾ ਦੇ ਨਾਲ ਨਿਤਾ ਪ੍ਰਤੀ ਕਹਿੰਦੇ ਨੇ, ਨਾਮ ਨੂੰ ਉਚਾਰਦੇ ਨੇ, ਗੁਣਾਂ ਨੂੰ ਉਚਾਰਦੇ ਨੇ, ਧਿਆਇਨ ਹਿਰਦੇ ਦੇ ਅੰਦਰ ਧਿਆਉਂਦੇ ਨੇ, ਸੁਣਨ ਕੰਨਾਂ ਦੇ ਨਾਲ ਨਿਤਾ ਪ੍ਰਤੀ ਸੁਣਦੇ ਨੇ। ਜਿਹੜੇ ਨਿਤਾ ਪ੍ਰਤੀ ਜਪਦੇ ਨੇ, ਨਿਤਾ ਪ੍ਰਤੀ ਗੁਣ ਗਾਇਨ ਕਰਦੇ ਨੇ, ਨਿਤਾ ਪ੍ਰਤੀ ਸਿਫਤ ਸਲਾਹ ਕਰਦੇ ਨੇ, ਨਿਤਾ ਪ੍ਰਤੀ ਹਿਰਦੇ 'ਚ ਧਿਆਉਂਦੇ ਨੇ ਤੇ ਕੰਨਾਂ ਦੇ ਨਾਲ ਨਾਮ ਨੂੰ ਤੇ ਹਰ ਜਸ ਨੂੰ ਨਿਤਾ ਪ੍ਰਤੀ ਹੀ ਸੁਣਦੇ ਹਨ।
1: ਭਗਤ ਸੁਹਾਵਾ
0: ਉਹ ਭਗਤ ਜਨ, ਉਹ ਜਗਿਆਸੂ ਜਨ, ਉਹ ਵਾਹਿਗੁਰੂ ਜੀ ਦੇ ਪਿਆਰੇ ਸੁਹਾਵਾ ਇਸ ਧਰਤੀ ਦੇ ਉੱਪਰ ਵੀ ਸ਼ੋਭਨੀਕ ਨੇ, ਸੁਹਾਵਾ ਵਾਹਿਗੁਰੂ ਜੀ ਦੀ ਦਰਗਾਹ ਦੇ ਅੰਦਰ ਵੀ ਸ਼ੋਭਨੀਕ ਹੁੰਦੇ ਹਨ।
1: ਅਗਮ ਅਗੋਚਰ ਸਾਹਿਬੋ
0: ਮਹਾਰਾਜ ਜੀ, ਪਰਮੇਸ਼ਰ ਜੀ ਕਿਹੋ ਜਿਹੇ ਨੇ ਸਾਨੂੰ ਤਿਸ ਦੇ ਪ੍ਰਥਾਏ ਕੁਛ ਗਿਆਨ ਦਿਓ। ਤੇ ਹਜ਼ੂਰ ਬਚਨ ਕਰਦੇ ਨੇ ਪਰਮੇਸ਼ਰ ਜੀ ਮਨ ਕਰਕੇ ਅਗਮ ਨੇ, ਅਸ਼ੁੱਧ ਮਨ ਕਰਕੇ ਵੀ ਤਿਸ ਤੱਕ ਪਹੁੰਚ ਨਹੀਂ ਹੁੰਦੀ, ਗਮਤਾ ਨਹੀਂ ਹੁੰਦੀ। ਜਿਸ ਤੱਕ ਗਮਨ ਨਾ ਕੀਤਾ ਜਾਵੇ, ਚੱਲ ਕੇ ਪਹੁੰਚਿਆ ਨਾ ਜਾਵੇ, ਸੋ ਕਹੀਏ ਅਗਮ ਅਗੋਚਰ, ਜੋ ਪਰਮੇਸ਼ਰ ਜੀ ਇੰਦਰੀਆਂ ਗੋਚਰੇ ਵੀ ਨਹੀਂ, ਅੱਖਾਂ ਦੇ ਨਾਲ ਦਿਸਦੇ ਨਹੀਂ, ਇਸ ਪ੍ਰਕਾਰ ਪੈਰਾਂ ਨਾਲ ਤੁਰਕੇ ਨਹੀਂ ਜਾਇਆ ਜਾ ਸਕਦਾ, ਹੱਥਾਂ ਨਾਲ ਫੜੇ ਨਹੀਂ ਜਾ ਸਕਦੇ, ਜੋ ਅਗੋਚਰ ਇੰਦਰੀਆਂ ਦੀ ਪਹੁੰਚ ਤੋਂ ਵੀ ਪਰੇ ਨੇ, ਸਾਹਿਬ ਐਸੇ ਜੋ ਪਰਮੇਸ਼ਰ ਵਾਹਿਗੁਰੂ ਜੀ ਹਨ,
1: ਦੂਸਰ ਲਵਾ ਨਾ ਲਾਵਾ,
0: ਉਹ ਆਪਣੇ ਵਰਗੇ ਕੇਵਲ ਤਾਂ ਕੇਵਲ ਆਪ ਹੀ ਨੇ, ਕੋਈ ਦੂਸਰਾ ਉਸ ਦੇ ਨੇੜੇ ਤੇੜੇ ਨਹੀਂ ਲੱਗ ਸਕਦਾ, ਨੇੜੇ ਤੇੜੇ ਨਹੀਂ ਗਿਣਿਆ ਜਾ ਸਕਦਾ। ਤੇ ਇਸ ਪਰਮੇਸ਼ਰ ਜੀ ਦੇ ਸਦਰਸ਼ ਕੋਈ ਤੁਲ ਪਰਮੇਸ਼ਰ ਜੀ ਦੇ ਬਰਾਬਰ ਦੂਸਰਾ ਨਹੀਂ ਕਿਹਾ ਜਾ ਸਕਦਾ। ਜੈਸਾ ਤੂੰ ਤੈਸਾ ਤੁਹੀ, ਕਿਆ ਉਪਮਾ ਦੀਜੈ। ਜੇ ਕਹੀਏ ਪਰਮੇਸ਼ਰ ਜੀ ਨੂੰ ਸੂਰਜ ਵਰਗਾ, ਸੂਰਜ ਤੇ ਤਪਦਾ ਹੈ, ਇਹ ਤੇ ਅਸਤ ਹੋ ਜਾਂਦਾ ਤੇ ਫਿਰ ਉਦੈ ਹੁੰਦਾ, ਪਰਮੇਸ਼ਰ ਜੀ ਸਦਾ ਇੱਕ ਰੂਪ ਨੇ, ਕਦੇ ਤਪਦੇ ਨਹੀਂ। ਜੇ ਕਹੀਏ ਪਰਮੇਸ਼ਰ ਚੰਦ ਵਰਗਾ, ਭਾਈ ਚੰਦ ਤੇ ਜੰਮਦਾ ਮਰਦਾ, ਵੱਧਦਾ ਘਟਦਾ, ਕਲੰਕ ਦੇ ਸਹਿਤ ਹੈ, ਪਰਮੇਸ਼ਰ ਜੀ ਜੰਮਦੇ ਮਰਦੇ ਨਹੀਂ, ਵੱਧਦੇ ਘਟਦੇ ਨਹੀਂ ਤੇ ਕੋਈ ਕਲੰਕ ਨਹੀਂ। ਇਸ ਪ੍ਰਕਾਰ ਕਿਸੇ ਵੀ ਵਸਤੂ ਵਰਗਾ ਤੇ ਆਕਾਰ ਵਰਗਾ ਪਰਮੇਸ਼ਰ ਜੀ ਨੂੰ ਨਹੀਂ ਕਿਹਾ ਜਾ ਸਕਦਾ। ਜੇ ਕਹੀਏ ਧਰਤੀ ਵਰਗਾ, ਧਰਤੀ ਤੇ ਜੜ ਹੈ, ਪਰਮੇਸ਼ਰ ਜੀ ਚੇਤਨ ਰੂਪ ਨੇ। ਜੇ ਕਹੀਏ ਆਕਾਸ਼ ਵਰਗਾ ਹੈ, ਆਕਾਸ਼ ਵੀ ਸਾਧ ਸੰਗਤ ਜੀ ਜੜ ਹੈ, ਪਰਮੇਸ਼ਰ ਜੀ ਦੀ ਸੱਤਾ ਤੋਂ ਬਿਨਾਂ ਪਰਮੇਸ਼ਰ ਜੀ ਚੇਤਨ ਸਰੂਪ ਨੇ। ਜੇ ਕਹੀਏ ਅਗਨੀ ਵਰਗਾ, ਅੱਗ ਤੇ ਸਾੜਦੀ ਹੈ, ਪਰ ਪਰਮੇਸ਼ਰ ਜੀ ਕਿਸੇ ਨੂੰ ਸਾੜਦੇ ਨਹੀਂ, ਤਾਰਨਹਾਰ ਨੇ। ਇਸ ਪ੍ਰਕਾਰ ਕੋਈ ਦੂਸਰਾ ਪਰਮੇਸ਼ਰ ਜੀ ਦੇ ਸਦਰਸ਼ ਨਹੀਂ ਕਿਹਾ ਜਾ ਸਕਦਾ, ਕੋਈ ਨੇੜੇ ਤੇੜੇ ਵੀ ਨਹੀਂ ਲੱਗਦਾ ਹੈ, ਗੁਣਾਂ ਤੇ ਸਰੂਪ ਕਰਕੇ।
1: ਸੱਚ ਪੂਰਾ ਗੁਰ ਉਪਦੇਸਿਆ
0: ਸਤਿਗੁਰੂ, ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਹੇ ਭਾਈ ਪੂਰਿਆਂ ਸਤਿਗੁਰਾਂ ਨੇ, ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਜਿਸ ਪ੍ਰਕਾਰ ਸਾਨੂੰ ਉਪਦੇਸ਼ ਦੇ ਕਰਕੇ ਸਮਝਾਇਆ ਹੈ ਪਰਮੇਸ਼ਰ ਜੀ ਦੇ ਸਰੂਪ ਦੇ ਤਾਈ,
1: ਨਾਨਕ ਸੁਣਾਵਾ,
0: ਉਹੋ ਜਿਹਾ ਅਸੀਂ ਜਗਤ ਨੂੰ, ਸੰਸਾਰ ਨੂੰ ਸੁਣਾਉਂਦੇ ਹਾਂ ਕਿ ਪਰਮੇਸ਼ਰ ਜੀ ਅਗਮ ਨੇ, ਅਗੋਚਰ ਨੇ, ਕੋਈ ਦੂਸਰਾ ਤਿਸ ਦੇ ਵਰਗਾ ਨਹੀਂ। ਜਿਹੋ ਜਿਹਾ ਉਪਦੇਸ਼ ਸਾਨੂੰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਨੇ ਦਿੱਤਾ ਹੈ, ਉਹ ਉਪਦੇਸ਼ ਅਸੀਂ ਦੁਨੀਆਂ ਨੂੰ ਸੁਣਾਉਂਦੇ ਹਾਂ। ਇਸ ਪ੍ਰਕਾਰ ਇਹ ਤਿੰਨ ਪੌੜੀਆਂ ਵਾਲੀ ਵਾਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਉਚਾਰੀ ਹੈ। ਸਾਧ ਸੰਗਤ ਜੀ, ਇੱਕ ਬਾਬੂ ਤੇਜਾ ਸਿੰਘ ਹੋਇਆ, ਕਿਸੇ ਕਵੀ ਦੀ ਲਿਖਤ ਲੈ ਕਰਕੇ ਨਾ ਉਸਦੇ ਵਿੱਚੋਂ ਮਿਲਾ ਕੇ ਮਹੱਲਾ ਛੇਵਾਂ, ਮਹੱਲਾ ਸੱਤਵਾਂ, ਮਹੱਲਾ ਅੱਠਵਾਂ ਲਿਖ ਕੇ ਤੇ 14 ਪੌੜੀਆਂ ਬਣਾ ਦਿੱਤੀਆਂ। ਤੇ 14 ਪੌੜੀਆਂ ਵਾਲੀ ਜਿਹੜੀ ਵਾਰ ਸੀ, ਪ੍ਰਚਾਰ ਲੱਗਾ ਜੀ ਇਹ ਪੜ੍ਹਨੀ ਤੇ ਸੁਣਨੀ ਹੈ। ਉਹ ਇਸੇ ਪ੍ਰਕਾਰ ਦੀ ਵਾਰ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਮਹਾਂਪੁਰਖਾਂ ਦੇ ਕੋਲ ਵੀ ਕੋਈ ਰਾਏਪੁਰ ਕਥਾ ਕਰਦਿਆਂ ਦੇ ਕੋਲ ਲੈ ਕਰਕੇ ਆਇਆ, ਮਹਾਂਪੁਰਖੋ ਇਹ ਪੁਰਾਤਨ ਵਾਰ 14 ਪੌੜੀਆਂ ਵਾਲੀ ਇਹ ਪੜ੍ਹੋ, ਜੇ ਇਸ ਨੂੰ ਪੜਾਂਗੇ ਤਾਂ ਹੀ 10 ਪਾਤਸ਼ਾਹੀਆਂ ਜਾ ਜੀ ਦਾ ਸਰੂਪ ਸਾਖਿਆਤਕਾਰ ਹੋਵੇਗਾ। ਅਤੇ ਮਹਾਂਪੁਰਖਾਂ ਨੇ ਫਿਰ ਬਚਨ ਕੀਤਾ, ਕਹਿਣ ਲੱਗੇ ਭਾਈ ਇਹ ਲਿਖਣ ਵਾਲੇ ਨੂੰ ਇਹ ਭਰੋਸਾ ਨਾ ਆਇਆ, ਜੇ ਗੁਰੂ ਨਾਨਕ ਦੇਵ ਸਾਹਿਬ ਜੀ ਬਚਨ ਉਚਾਰਦੇ ਨੇ ਤਾਂ 10 ਪਾਤਸ਼ਾਹੀਆਂ ਉਚਾਰ ਰਹੀਆਂ ਨੇ, ਜੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਈ ਬਚਨ ਕਹਿ ਰਹੇ ਨੇ ਤੇ ਉਹ 10 ਪਾਤਸ਼ਾਹ ਕਹਿ ਰਹੇ ਨੇ, ਇੱਕ ਦਾ ਬਚਨ 10 ਦਾ ਹੈ ਤੇ 10 ਦਾ ਬਚਨ ਹੀ ਇੱਕ ਦਾ ਹੈ, 10 ਸਤਿਗੁਰੂ ਇੱਕ ਸਰੂਪ ਨੇ, ਵੱਖਰੇ ਵੱਖਰੇ ਨਹੀਂ ਜਾਣਨੇ। ਤੇ ਜਿੰਨੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਾਰ ਰਚੀ ਹੈ ਓਨੀ ਯੋਗ ਹੈ ਗੁਰਸਿੱਖਾਂ ਵਾਸਤੇ ਪੜ੍ਹਨੀ। ਵਿੱਚੋਂ ਆਪੇ ਮਹੱਲੇ ਲਿਖ ਲਿਖ ਕੇ ਵਾਰਾਂ ਰਚ ਦੇਣੀਆਂ ਜਾਂ ਵੱਡਾ ਛੋਟਾ ਕਰਨ ਦਾ ਯਤਨ ਕਰਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਗਿਆ ਨਹੀਂ, ਇਹ ਵੱਡੀ ਭਾਰੀ ਮਨਮੁਖਤਾਈ ਹੈ। ਜਿੰਨੀ ਬਾਣੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਚੀ ਹੈ ਨਾ, ਉਸ ਦੇ ਉੱਪਰ ਹੀ ਸ਼ਰਧਾ ਰੱਖਣੀ ਹੈ। ਲਗ ਮਾਤਰ ਵੀ ਵਾਧਾ ਤੇ ਘਾਟਾ ਨਾ ਕਰਨਾ ਤੇ ਪਤਾ ਲੱਗਣ ਤੇ ਨਾ ਹੀ ਕਿਸੇ ਨੂੰ ਕਰਨ ਦੇਣਾ। ਇਸੇ ਪ੍ਰਕਾਰ ਕਿੰਨੀਆਂ ਵਾਰਾਂ ਵਿੱਚ ਸੁੱਧ ਤੇ ਸੁੱਧ ਕੀਚੇ ਬਚਨ ਲਿਖੇ ਆਉਂਦੇ ਨੇ, ਭਾਵ ਇਹ ਵਾਰ ਸੁੱਧ ਕਰਕੇ ਸੋਧ ਕੇ ਲਿਖੀ ਹੈ। ਕੋਈ ਕਲਮ ਚੱਕਣ ਦਾ ਯਤਨ ਨਾ ਕਰੇ, ਸੁੱਧ ਕੀਚੇ ਸ਼ੁੱਧ ਕਰ ਦਿੱਤੀ ਹੋਈ ਹੈ, ਵਾਧਾ ਘਾਟਾ ਨਹੀਂ ਕੀਤਾ ਜਾ ਸਕਦਾ। ਇਹ ਸਤਿਗੁਰਾਂ ਨੇ ਸੰਕੇਤ ਵੀ ਆਪ ਦਿੱਤੇ ਨੇ। ਸੋ ਤਿੰਨ ਹੀ ਪੌੜੀਆਂ ਨੇ, 14 ਪੌੜੀਆਂ ਜਾਂ ਵੱਧ ਘੱਟ ਨਹੀਂ ਜਾਣਨੀਆਂ। ਜਿੰਨੀ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਾਣੀ ਉਚਾਰੀ ਹੈ, ਓਨੀ ਹੀ ਪੜ੍ਹਨੀ, ਗਾਇਨ ਕਰਨੀ ਤੇ ਸੁਣਨੀ ਸਾਡੇ ਵਾਸਤੇ ਯੋਗ ਹੈ ਜੀ। ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਰਪਾਲਤਾ ਕਰਕੇ ਅਸ਼ਟਪਦੀ ਤੇ ਵਾਰ ਦੇ ਰਾਹੀਂ ਬਸੰਤ ਰਾਗ ਦੇ ਵਿੱਚ ਸ਼ਬਦ ਉਚਾਰਨ ਕਰਕੇ, ਅੰਮ੍ਰਿਤਮਈ ਗੁਰਬਾਣੀ ਉਚਾਰਨ ਕਰਕੇ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ। ਬੇਨਤੀਆਂ ਕਰੀਏ, ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਕਿਰਪਾਲਤਾ ਕਰੋ ਜੀ, ਜੋ ਆਪ ਜੀਆਂ ਨੇ ਅੰਮ੍ਰਿਤਮਈ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਏ, ਆਪਣੀ ਅੰਮ੍ਰਿਤਮਈ ਗੁਰਬਾਣੀ ਦੇ ਅਰਥ ਕਥਨ ਤੇ ਸਰਵਣ ਕਰਵਾਏ ਨੇ, ਅੰਮ੍ਰਿਤਮਈ ਗੁਰਬਾਣੀ ਦੇ ਭਾਵ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ, ਚਰਨ ਕਮਲਾਂ ਦੀ ਪ੍ਰੀਤੀ, ਸੇਵਾ ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਗੁਰਮੁਖ ਨਾਮ ਦਾਨ ਇਸਨਾਨ, ਗੁਰਮੁਖ ਲਾਗੈ ਸਹਿਜ ਧਿਆਨ ਵਾਲਾ ਜੀਵਨ, ਸਿੱਖੀ ਦੀ ਦਾਤ, ਨਿਤਨੇਮ ਦੀ ਪਰਪੱਕਤਾ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ, ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰ

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾਪੈ ਅਠੋ ਨੰਦਨ ਪ੍ਰਥਮ ਰਾਗ ਭੈਰੋ ਵੈ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਭੈਰਵੀ ਬਿਲਾਵਲੀ ਪੁਨਿਆਕੇ ਗਾ ਵਹਿ ਬੰਗਲੀ

ਵਹੀ ਤੇ ਲੰਗੀ ਦੇਵ ਕਰੀ ਆਈ ਵਸੰਤੇ ਸੰਦੂਰ ਸਹਾਈ ਸਰ ਸਹਿਰੀ ਲੈ ਭਾਰ ਜਾ ਸੰਗਲਾਈ ਪੰਚ ਆਰ ਜਾ ਸਰਵਾਨੰਦ ਭਾਸਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸ ਬਾਨ ਵਾਹਿ ਵਿਨੋਦਾ ਗਾਵਹਿ ਸਰਸ ਬਸੰਤ ਕਮੋਦਾ ਅਸ਼ਟ

Thank you.

Thank you.

I'm going to go to the next one.

Thank you.

Ha ha ha ha.

Thank you.

I'm going to go to the hospital.

I'm gonna go get some more.

I'm going to go to the next one.

I don't know.

ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਾ ਹੋਇਆ ਕੀਰਤਨ ਦਾ ਸਤਿਕਾਰ ਕਰਦਾ ਹੋਇਆ ਗੁਰੂ ਰੂਪ ਸਾਧ ਸਿੰਘ ਜੀ ਵੱਲੋਂ ਕੀਰਤਨ ਸ਼ਬਦ ਵੇਟ ਬੇਅੰਤ ਮਾਇਆ ਹਾਜ਼ਰ ਹੋਏ ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ ਗੁਰੂ ਰੂਪ ਸਾਧ ਸਿੰਘ ਜੀ ਦੀਆਂ ਆਸਾਂ ਮਨਸਾ ਸੰਪੂਰਨ ਕਰਨੀਆਂ ਯਾਤਰਾ ਸਫਲੀ ਕਰਨੀ ਹਰ ਮੈਦਾਨ ਪਦੇ ਰੱਖਣਾ ਚੜ੍ਹਦੀ ਕਲਾ ਰੱਖਣੀ।

ਆਗਮ ਜਰਿਤ ਗਤ ਰਾਂਡਕੀ ਪਰਤ ਕਰ ਪਤਾਲ ਕੇ ਪਾਸੀ ਕਿਉਂ ਭੁਜੰਗ ਨਾ ਤਰਤ ਹੈ। ਕਉ ਭਇਓ ਮੁੰਡਿਆ ਸੰਨਿਆਸੀ ਕਉ ਜੋਗੀ ਭਇਓ ਕਉ ਬ੍ਰਹਮਚਾਰੀ ਕਉ।

ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈ, ਧੂਰ ਕੇ ਕਨੂਕਾ ਫੇਰ ਧੂਰ ਹੀ ਸਮਾਹੇਂਗੇ। ਜੈਸੇ ਏਕ ਨਦ ਤੇ ਤਰੰਗ ਕੋਟ ਉਪਜਤ ਹੈ, ਪਾਨ ਕੇ ਤਰੰਗ ਸਭ ਪਾਨ ਹੀ ਕਹਾਂਗੇ। ਤੈਸੇ ਵਿਸ਼ਵ ਰੂਪ ਤੇ ਅਪੂਤ ਭੂਤ ਪ੍ਰਗਟ ਹੋਏ, ਤਾਂ ਹੀ ਤੇ ਉਪਜ ਸਭ ਤਾਂ ਹੀ ਮੈਂ ਸਮਾਹੇਂਗੇ। ਕਿਤੇ ਕੱਛ ਮੱਚ ਕੇ ਤੇ ਉਨਕੋ ਕਰਤ ਭੱਜ ਕੇ ਤੇ ਅੱਛ ਵੱਛ ਹੋਏ ਸਪਾਛੇ ਉੱਡ ਜਾਹੇਂਗੇ। ਕੇਤੇ ਨਵ ਬੀਜ ਅਛ ਪਛ ਕਉ ਕਰਾਂਗੇ, ਪਛ ਕੀਤਕ ਪ੍ਰਤੱਛ ਹੋਏ ਸੋ ਪਚਾਏ ਖਾਏ ਜਾਹੇਂਗੇ। ਜਲ ਕਹਾਂ ਥਲ ਕਹਾਂ ਗਗਨ ਕੇ ਗੌਣ ਕਹਾਂ ਕਾਲ ਕੇ ਬਣਾਏ, ਸਵੈ ਕਾਲ ਹੀ ਚਪਾਹੇਂਗੇ। ਤੇਜ ਜਿਉ ਅਤੇਜ ਮੈਂ ਅਤੇਜ ਜੈਸੇ ਤੇਜ ਲੀਨ, ਤਾਂ ਹੀ ਤੇ ਉਪਜ ਸਵੈ ਤਾਂ ਹੀ ਮੈਂ ਸਮਾਹੇਂਗੇ। ਕੂਕਤ ਫਿਰਤ ਕੇ ਤੇ ਰੋਵਤ ਮਰਤ ਕੇ ਤੇ ਜਲ ਮੈਂ ਡੁਬਤ ਕੇ ਤੇ ਆਗ ਮੈਂ ਜਰਤ ਹੈ। ਕੇਤੇ ਗੰਗ ਵਾਸੀ ਕੇ ਤੇ ਮਦੀਨਾ ਮੱਕਾ ਨਿਵਾਸੀ, ਕੇਤਕ ਉਦਾਸੀ ਕੇ ਭਰਮਾਏ ਈ ਫਿਰਤ ਹੈ। ਕਰਵਤ ਸਹਿਤ ਕੇ ਤੇ ਭੂਮ ਮੈਂ ਗਟਤ ਕੇ ਤੇ ਸੂਆ ਪੈ ਚੜਤ ਕੇ ਤੇ ਦੂਖ ਕੋ ਭਰਤ ਹੈ। ਗੈਨ ਮੈਂ ਉਡਤ ਕੇਤੇ ਜਲ ਮੈਂ ਰਹਿਤ ਕੇਤੇ, ਗਿਆਨ ਕੇ ਵਿਹੀਨ ਜਗ ਜਾਰੇ ਈ ਮਰਤ ਹੈ। ਸੋਧ ਹਾਰੇ ਦੇਵਤਾ ਵਿਰੋਧ ਹਾਰੇ, ਤਾਨੋ ਵੱਡੇ ਬੋਧ ਹਾਰੇ, ਬੋਧਕ ਪ੍ਰਬੋਧ ਹਾਰੇ ਜਾਪਸੀ। ਕਸ ਹਾਰੇ ਚੰਦਨ ਲਗਾਏ ਹਾਰੇ, ਚੋਆਚਾਰ ਪੂਜ ਹਾਰੇ, ਪਾਹਨ ਚੜਾਏ ਹਾਰੇ ਲਾਪਸੀ। ਗਾਹ ਹਾਰੇ ਗੋਰਨ ਮਨਾਏ ਹਾਰੇ, ਮੜੀ ਮੱਟ ਲੀਪ ਹਾਰੇ ਪੀਤਨ ਲਗਾਏ ਹਾਰੇ ਛਾਪਸੀ। ਗਾਹ ਹਾਰੇ ਗੰਦਰਬ ਬਜਾਏ ਹਾਰੇ ਕਿੰਨਰ ਸਭ, ਪਚ ਹਾਰੇ ਪੰਡਿਤ ਤਪੰਤ ਹਾਰੇ ਤਾਪਸੀ। ਤੋ ਪ੍ਰਸਾਦ ਭੁਜੰਗ ਪ੍ਰਿਆਦ ਛੰਦ, ਨਾ ਰਾਗੰਗ ਨਾ ਰੰਗੰਗ ਨਾ ਰੂਪੰਗ ਨਾ ਰੇਖੰਗ ਨਾ ਮੋਹੰਗ ਨਾ ਕ੍ਰੋਹੰਗ ਨਾ ਦ੍ਰੋਹੰਗ ਨਾ ਦ੍ਵੈਖੰਗ ਨਾ ਕਰਮੰਗ ਨਾ ਭਰਮੰਗ ਨਾ ਜਨਮੰਗ ਨਾ ਜਾਤੰਗ ਨਾ ਸਮਿਤਰੰਗ ਨਾ ਸਤਰੰਗ ਨਾ ਪਿਤਰੰਗ ਨਾ ਮਾਤੰਗ ਨਾ ਨੇਹੰਗ ਨਾ ਗੇਹੰਗ ਨਾ ਕਾਮੰਗ ਨਾ ਧਾਮੰਗ ਨਾ ਪੁੱਤਰੰਗ ਨਾ ਮਿੱਤਰੰਗ ਨਾ ਸਤਰੰਗ ਨਾ ਭਾਮੰਗ ਅਲੇਖੰਗ ਅਭੇਖੰਗ ਅਜੂਨੀ ਸਰੂਪੰਗ ਸਦਾ ਸਿੱਧਤਾ ਬੁੱਧਤਾ ਬ੍ਰਿਧ ਰੂਪੰਗ।

ਭੂਮਕੀ ਭੁਗਤ ਮੈਂ ਭਰਮ ਭੁਗਤੰ ਕਹੂੰ ਦੇਵ ਕੰਨਿਆ ਕਹੂੰ ਦਾਨ ਵੀ ਹੋ ਕਹੂੰ ਜਛ ਵਿਦਿਆ ਧਰੇ ਮਾਨ ਵੀ ਹੋ ਕਹੂੰ ਰਾਜਸੀ ਹੋ ਕਹੂੰ ਰਾਜ ਕੰਨਿਆ ਕਹੂੰ ਸ੍ਰਿਸ਼ਟ ਕੀ ਰਿਸ਼ਟ ਕੀ ਪ੍ਰਿਸ਼ਟ ਪੰਨਿਆ ਕਹੂੰ ਸ੍ਰਿਸ਼ਟ ਕੀ ਪ੍ਰਿਸ਼ਟ ਕੀ ਰਿਸ਼ਟ ਪੰਨਿਆ ਕਹੂੰ ਵੇਦ ਵਿਦਿਆ ਕਹੂੰ ਬਿਉਮ ਬਾਨੀ ਕਹੂੰ ਕੋਕ ਕੀ ਕਾਵ ਕਥਾ ਕਹਾਣੀ ਕਹੂੰ ਅਦਰ ਸਾਰੰ ਕਹੂੰ ਭਦਰ ਰੂਪੰ ਕਹੂੰ ਮਦਰ ਬਾਨੀ ਕਹੂੰ ਛੁਦਰ ਸਰੂਪੰ

ਨਹੀਂ ਜੋਗ ਜੁਗਤ ਜਿਹ ਤਰਾਸ ਆਸ ਨਹੀਂ ਭੂਮ ਭੁਗਤ ਜੇ ਕਾਲ ਬਿਆਲ ਕੱਟਿਓ ਨਾ ਅੰਗ ਅੱਛਾ ਸਰੂਪ ਅੱਖੈ ਅਭੰਗ ਜਹ ਨੇਤ ਨੇਤ ਉਚਰੰਤ ਬੀਜ ਜਹ ਅਲਖ ਰੂਪ ਕਥਤ ਕਤੀਬ ਜਹ ਅਲਖ ਰੂਪ ਆਸਨਾ ਡੋਲ ਜਹ

ਕਈ ਜਤਨ ਜੋਗ ਵਿਦਿਆ ਵਿਚਾਰ, ਸਾਧੰਤ ਤਦਪ ਪਾਵਤ ਨਾ ਪਾਰ। ਕਈ ਉਰਧ ਬਾਹ ਦੇਸਨ ਭਰਮੰਤ, ਕਈ ਉਰਧ ਮੱਧ ਪਾਵਕ ਝੁਲੰਤ। ਕਈ ਸਿਮ੍ਰਿਤ ਸ਼ਾਸਤਰ ਉਚਰੰਤ ਵੇਦ, ਕਈ ਕੋਕ ਕਾਵ ਕਥਿਤ ਕਤੀਬ। ਕਈ ਅਗਨ ਹੋਤਰ ਕਈ ਪੌਨ ਹਾਰ, ਕਈ

ਕਈ ਕਰਦ ਵੀਰ ਵਿਦਿਆ ਵਿਚਾਰ ਨਹੀਂ ਤਦ ਬਤਾਸ ਪਾਇਤ ਨਾ ਪਾਰ ਕਹੂੰ ਰਾਜ ਰੀਤ ਕਹੂੰ ਯੋਗ ਧਰਮ ਕਈ ਸਿਮਰਤ ਸ਼ਾਸਤਰ ਉਚਰਤ ਸੋ ਕਰਮ ਨਿਉਲੀ ਆਦਿ ਕਰਮ ਕਹੂੰ ਹਸਤਦਾਨ ਕਹੂੰ ਅਸ਼ਵਮੇਧ ਮੱਕੋ ਬਖਾਨ ਕਹੂੰ ਕਰਤ ਬ੍ਰਹਮ ਵਿਦਿਆ ਵਿਚਾਰ ਕਹੂੰ

ਸਰਬ ਜਲੇਰ ਥਲੰਗ ਧਨ ਉਚਰਤ ਇੰਦਰ ਕੁਮੇਰ ਬਲੰਗ ਅਨਖੇਦ ਸਰੂਪ ਅਭੇਦ ਅਭਿਅੰਗ ਅਨਖੰਡ ਅਭੂਤ ਅਛੇਦ ਅਛਅੰਗ ਅਨਕਾਲ ਅਪਾਲ ਦਿਆਲ ਅਸੁਅੰਗ ਜੈ ਠਟੀਅੰਗ ਮੇਰ ਆਕਾਸ ਪੁਅੰਗ ਅਨਖੰਡ ਅਮੰਡ ਪ੍ਰਚੰਡ ਨਰੰਗ ਜਹ ਰਚੀਅੰਗ ਦੇਵ ਅਦੇਵ ਨਰੰਗ ਅਨਖੰਡ ਅਮੰਡ ਪ੍ਰਚੰਡ ਨਰੰਗ ਜਹ ਰਚੀਅੰਗ ਦੇਵ ਅਦੇਵ ਬਰੰਗ ਸਬਕੀਨੀ ਦੀਨ ਜਮੀਨ ਜਮਾ ਜਹ ਰਚੀਅੰਗ ਸਰਬ ਮਕੀਨ ਮਕਾ ਜੈ ਰਾਗ ਨਾ ਰੂਪ ਨਾ ਰੇਖ ਰੁਖੰ ਜੈ ਤਾਪ ਨਾ ਸਾਪ ਨਾ ਸੋਗ ਸੁਖੰ ਜੈ ਰੋਗ ਨਾ ਸੋਗ ਨਾ ਭੋਗ ਭੋਇੰਗ ਜੈ ਖੇਦ ਨਾ ਭੇਦ ਨਾ ਛੇਦ ਛਯੰ ਜੈ ਜਾਤ ਨਾ ਪਾਤ ਨਾ ਮਾਤ ਪਿਤੰ ਜੈ ਰਚੀਅੰਗ ਛਤਰੀ ਛਤਰ ਛਿਤੰ ਜੈ ਰਾਗ ਨਾ ਰੇਖ ਨਾ ਰੋਗ ਬਣੰ ਜੈ ਦੁਵੈਖ ਨਾ ਦਾਗ ਨਾ ਦੋਖ ਗਣੰ ਜੈ ਅੰਡਹ ਤੇ ਬ੍ਰਹਮੰਡ ਰਚਿਓ ਦਸ ਚਾਰ ਕਰੀ ਨਵਖੰਡ ਸਚਿਓ ਰਜ ਤਾਮਸ ਤੇਜ ਪਤੇਜ ਕੀਓ ਅਨੁਭਵ ਪਦਿਆ ਪ੍ਰਚੰਡ ਲਿਓ ਸ੍ਰੀ ਸਿੰਦਰ ਗਬਿੰਦ ਨਗਿੰਦ ਨਗੰ ਸ੍ਰੀ ਜਚ ਗੰਧਰਵ ਫਣਿੰਦ ਭੁਜੰਗ ਰਜ ਦੇਵ ਅਦੇਵ ਅਭੇਵ ਨਰੰਗ ਨਰਪਾਲ ਨਰਪਾਲ ਕਰਾਲ ਤ੍ਰਿਗੰ ਕਈ ਕੀਟ ਪਤੰਗ ਭੁਜੰਗ ਨਰੰਗ ਰਜ ਅੰਡਤ ਸੇਤ ਉਤ ਭੁਜੰਗ ਕੀ ਅਦੇਵ ਅਦੇਵ ਸਰਾਧ ਪਤੰਗ ਅਨਖੰਡ ਪ੍ਰਤਾਪ ਪ੍ਰਚੰਡ ਗਤੰ ਪ੍ਰਭ ਜਾਤ ਨਾ ਪਾਤ ਨਾ ਜੋਤ ਜਤੰਗ ਜੈ ਤਾਤ ਨਾ ਮਾਤ ਨਾ ਭਰਾਤ ਸੁਤੰ ਜੈ ਰੋਗ ਨਾ ਸੋਗ ਨਾ ਭੋਗ ਪੁਅੰਗ ਜੈ ਜੰਪਹ ਕਿੰਨਰ ਜਚ ਜੁਅੰਗ ਨਰ ਨਾਰਨ ਪੁੰਸਕ ਜਾਹੇ ਕੀਏ ਗਣ ਕਿੰਨਰ ਜਚ ਭੁਜੰਗ ਦੀਏ ਗਜਬਾਜਰ ਤਾਦਕ ਪਾਤ ਗਣੰ ਭਵ ਭੂਤ ਭਵਿਖ ਭਵਾਨ ਤੁਅੰਗ ਜੈ ਅੰਡਜ ਛੇਤ ਜੇਰ ਰਜੰਗ ਰਜ ਭੂ ਅਕਾ ਪਤਾਲ ਜਲੰਗ ਰਜ ਪਾਵਕ ਪੌਣ ਪ੍ਰਚੰਡ ਬਲੀ ਬਨ ਜਾਸ ਕੀ ਓ ਫਲ ਫੂਲ ਕਲੀ ਪੂ ਮੇਰੇ ਆਕਾਸ ਨਿਵਾਸ ਚਿਤੰਗ ਰਚ ਰੋਜ ਇਕਾਦਸ਼ ਚੰਦਰ ਬਰਤੰਗ ਦੁੱਧ ਚੰਦ ਦਿਨੀ ਸਹਿ ਦੀਪ ਦਈ ਜਹ ਪਾਵਕ ਪੌਣ ਪ੍ਰਚੰਡ ਮਈ ਜੈ ਖੰਡ ਅਖੰਡ ਪ੍ਰਚੰਡ ਕੀਏ ਜੈ ਛਤਰ ਉਪਾਏ ਛਪਾਏ ਦੀਏ ਜੈ ਲੋਕ ਚਤੁਰ ਦਸ ਚਾਰ ਰਜੇ ਨਰ ਗੰਧਰਵ ਦੇਵ ਅਦੇਵ ਸਚੇ ਅਨਤੂਤ ਅਭੂਤ ਅਛੂਤ ਸਮਤੰਗ ਅਨਗਾਦ ਅਭਿਆਦ ਅਨਾਦ ਗਤੰਗ ਅਨਖੇਦ ਅਭੇਦ ਅਛੇਦ ਨਰੰਗ ਜਹ ਚਾਰ ਚਤੁਰ ਦਸ ਚੱਕਰ ਫਿਰੰਗ ਜੈ ਰਾਗ ਨਾ ਰੰਗ ਨਾ ਰੂ ਰੇਖ ਰੁਗੰਗ ਜਹ ਸੋਗ ਨਾ ਭੋਗ ਨਾ ਜੋਗ ਜੁਗੰਗ ਬੋ ਭੰਜਨ ਗੰਜਨ ਆਦਿ ਸਿਰੰਗ ਜਹ ਬੰਦਤ ਦੇਵ ਅਦੇਵ ਨਰੰਗ ਗਣ ਕਿੰਨਰ ਜਚ ਭੁਜੰਗ ਰਚੇ ਮਣ ਮਾਣਕ ਮੋਤੀ ਲਾਲ ਸੁਚੇ ਅਨਪੰਧ ਪ੍ਰਭਾਨ ਗੰਜ ਬਰਤੰਗ ਜੈ ਪਾਰ ਨਾ ਪਾਵਤ ਪੂਰ ਮਤੰਗ ਅਨਖੰਡ ਸਰੂਪ ਅਡੰਡ ਪ੍ਰਭਾ ਜੈ

ਅਗੰਜ ਯਾਰ ਦੇਵ ਹੈ ਪੰਜ ਪੰਜ ਜਾਨੀਆਂ ਭੂਤ ਭੂਤ ਹੈ ਸਦਾ ਅਗੰਜ ਗੰਜ ਮਾਨੀਆਂ ਅਦੇਵ ਦੇਵ ਹੈ ਸਦਾ ਪੇਵ ਪੇਵ ਨਾਥ ਹੈ ਸਮਸਤ ਸਿੱਧ ਬ੍ਰਿਧ ਦਾਸ।

ਅਦੁਖ ਅਦਾਗ ਅਦਕ ਹੈ, ਅਭੂਤ ਅਭਰਮ ਅਭੇਖ ਹੈ, ਨ ਤਾਤ ਮਾਤ ਜਾਤ ਹੈ, ਨ ਪਾਤ ਚਿਹਨ ਵਰਨ ਹੈ, ਅਦੇਖ ਅਸੇਖ ਅਭੇਖ ਹੈ, ਸਦੀਪ ਸੁਭਰਨ ਹੈ, ਵਿਸ਼ਵੰਬਰ ਵਿਸ਼ਵਨਾਥ ਹੈ, ਅਭਿਸੇਖ ਵਿਸ਼ਵਭਰਨ ਹੈ, ਜਮੀ ਜਮਾਨ ਕੇ ਵਿਖੈ ਸਦੀਪ ਕਰਮ ਭਰਮ ਹੈ, ਅਦਵੈਖ ਹੈ, ਅਭੇਖ ਹੈ, ਅਲੇਖਨਾਥ ਜਾਨੀ ਹੈ, ਸਦੀਪ ਸਰਬ ਠੌਰ ਮੈਂ ਅਭਿਸੇਖ ਅਨੁਮਾਨੀ ਹੈ, ਨਾ ਜੰਤਰ ਮੈਂ ਨਾ ਤੰਤਰ ਮੈਂ।

ਮੋਹ ਕਾਮ ਹੈ ਨਾ ਮੋਹ ਨਾ ਪਿਆਰ ਕੋ ਵਿਚਾਰ ਹੈ।

ਵਈ ਕਰ ਤੰਤਰ ਮੰਤਰ ਨਕੀਨ ਸਰਬਟਾਰ ਬਿਹ ਰਹਿਓ ਬਿਰਾਜ ਤੇ ਰਾਜ ਰਾਜ ਪ੍ਰਵੀਨ ਜਚ ਗੰਧਰਵ ਦੇਵਦਾਨੋ ਨਾ ਬ੍ਰਹਮ ਛਤਰੀਅਨ ਮਾਹੇ ਵੈਸ਼ਨੰਕੈ ਵਿਖੈ ਬਿਰਾਜੈ ਸੂਦਰ ਵੀ ਵਹ ਨਾਹੇ ਗੂੜ ਗੌਡ ਨਾ ਭੀਲ ਭੀਕਰ ਬ੍ਰਹਮ ਸੇਖ ਸਰੂਪ ਰਾਤ ਦਿਵਸ ਨਾ ਮਦ ਉਰਦ ਨਾ ਭੂਮ ਆਕਾਸ ਅਨੂਪ ਜਾਤ ਜਨਮ ਨਾ ਕਾਲ।

ਭੂਤ ਭਾਬ ਭਵਾਨ ਭੂਪਤ ਆਦਨਾਥ ਅਨਾਥ ਅਗਨ ਪਾਏ ਚਲੇ ਥਲੇ ਮੈਂ ਸਰਬ ਠੌਰ ਨਿਵਾਸ ਦੇਹ ਗਹਿ ਨਾ ਨੇਹ ਸਨੇਹ ਅਬੇਹ ਨਾਥ ਅਜੀਤ ਸਰਬ ਗੰਜਨ ਸਰਬ ਭੰਜਨ ਸਰਬ ਤੇ ਅਨਭੀਤ ਸਰਬ ਕਰਤਾ ਸਰਬ ਹਰਤਾ ਸਰਬ ਦਿਆਲ ਅਦਵੇਖ ਚੱਕਰ ਚਿਹਨ ਨ ਬਰਨ ਜਾ ਕੋ ਜਾਤ ਪਾਤ ਨਾ ਭੇਖ ਰੂਪ ਰੇਖ ਨਾ ਰੰਗ ਜਾ ਕੋ ਰਾਗ ਰੂਪ ਨਾ ਰੰਗ ਸਰਬ ਨਾਇਕ

ਅਨਾਦ ਸ੍ਰੀ ਪਦ ਪਰਮ ਪੁਰਖ ਅਪੰਜ ਧਰਮ ਕੇ ਅਨਕਰਮ ਜੇਤ ਕੀਨ ਤੌਨ ਪਸਾਰ ਦੇਵ ਅਦੇਵ ਗੰਧਰਵ ਕਿੰਨਰ ਮੱਚ ਕੱਚ ਅਪਾਰ ਭੂਮਿਕਾ ਜਲੀ ਥਲੇ ਮਹਿਮਾਨੀ ਹੈ ਜਹ ਨਾਮ ਦੁਸ਼ਟ ਹਰਤਾ ਪੁਸ਼ਟ ਕਰਤਾ ਸ੍ਰਿਸ਼ਟ ਹਰਤਾ ਕਾਮ ਦੁਸ਼ਟ ਹਰਨਾ ਸ੍ਰਿਸ਼ਟ ਕਰਨਾ ਦਿਆਲ ਲਾਲ ਗੋਬਿੰਦ ਮਿੱਤਰ ਪਾਲਕ ਸਤਰ ਕਾਲਕ ਦੀਨ ਦਿਆਲ ਮੁਕੰਦ ਅਗੋਕ ਡੰਡਨ ਦੁਸ਼ਟ ਖੰਡਨ ਕਾਲ ਹੁੰਕੇ ਕਾਲ ਦੁਸ਼ਟ ਹਰਣੰ ਪੁਸ਼ਟ ਕਰਣੰ ਸਰਬ ਕੇ ਪ੍ਰਤਪਾਲ ਸਰਬ ਕਰਤਾ ਸਰਬ ਹਰਤਾ ਸਰਬ ਕੇ ਅਨਕਾਮ ਸਰਬ ਖੰਡਨ ਸਰਬ ਦੰਡਨ ਸਰਬ ਕੇ ਨਿਜਭਾ ਸਰਬ ਭੁਗਤਾ ਸਰਬ ਜੁਗਤਾ ਸਰਬ ਕਰਮ ਪ੍ਰਬੀਨ ਸਰਬ ਖੰਡਨ ਸਰਬ ਦੰਡਨ ਸਰਬ ਕਰਮ ਅਧੀਨ ਸਰਬ ਸਿਮਰਤ ਸਰਬ ਸਾਸਰਨ ਸਰਬ ਵੇਦ ਵਿਚਾਰ ਦੁਸ਼ਟ ਹਰਤਾ ਵਿਸ਼ਵ ਪਰਤਾ ਆਦਿ ਰੂਪ ਅਪਾਰ ਦੁਸ਼ਟ ਦੰਡਨ

ਆਦਿ ਦੇਵ ਅਪਾਰ ਸ੍ਰੀਪਦ ਦੁਸ਼ਟ ਪੁਸ਼ਟ ਪ੍ਰਹਾਰ ਅੰਨਦਾਤਾ ਗਿਆਨ ਗਿਆਤਾ ਸਰਬਮਾਨ ਮਹਿੰਦਰ ਵੇਦ ਬਿਆਸ ਕਰੇ ਕਈ ਦਿਨ ਕੋਟ ਇੰਦਰ ਉਪਿੰਦਰ ਜਨਮ ਜਾਤਾ ਕਰਮ

ਗਾਏ ਥੱਕੇ ਸਵੈ ਗੁਣ ਚੱਕਰਤ ਫੇ ਮੁਖ ਚਾਰ ਆਦ ਅੰਤ ਨਾ ਮੱਧ ਜਾਂ ਕੋ ਭੂਤ ਭਵ ਭਵਾਨ ਸਤ ਦੁਆਪਰ ਤ੍ਰਿਤੀਆ ਕਲ ਯੁਗ ਚਤੁਰ ਕਾਲ ਪ੍ਰਧਾਨ ਧਿਆਏ ਧਿਆਏ ਥੱਕੇ ਮਹਾਮੁਨ ਗਾਏ ਗੰਧਰਵ ਅਪਾਰ ਹਾਰ ਹਾਰ ਥੱਕੇ ਸਭੈ ਨਹੀਂ ਪਾਈਐ ਤਹਿ ਪਾਰ ਨਾਰਦ ਆਦਿਕ ਵੇਦ ਵਿਆਸਕ ਮੁਨ ਮਹਾਨ ਅਨੰਤ ਧਿਆਏ ਧਿਆਏ ਥੱਕੇ ਸਭੈ ਕਰ ਕੋਸ਼ਟ ਕਟ ਦੁਰੰਤ ਗਾਏ ਗਾਏ ਥੱਕੇ ਗੰਧਰਵ ਨਾਚ ਅਪਛਰ ਅਪਾਰ ਸੋਧ ਸੋਧ ਥੱਕੇ ਮਹਾਸ

ਜਨ ਦਲ ਦੰਡਣ ਅਸੁਰ ਬਿਹੰਡਣ ਦੁਸ਼ਟ ਨਿਕੰਦਣ ਆਦਿ ਬਿਰਤੇ ਚਚੁਰਾਸੁਰ ਮਾਰਨ ਪਤਿਤ ਉਧਾਰਨ ਨਰਗ ਨਿਵਾਰਨ ਗੂੜ ਗਤੇ ਅਛੇ ਅਖੰਡੇ ਤੇਜ ਪ੍ਰਚੰਡੇ ਖੰਡੇ ਉਦੰਡੇ ਅਲਖ ਮਤੇ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਰਮਕ ਪਰਦਨ ਛਤਰ ਛਿਤੇ ਆਸੁਰੀ ਬਿਹੰਡਣ ਦੁਸ਼ਟ ਨਿਕੰਦਣ ਪੁਸ਼ਟ ਉਦੰਡਣ ਰੂਪ ਅਤੇ ਚੰਡਾਸੁਰ ਚੰਡਣ ਮੁੰਡ ਬਿਹੰਡਣ ਧੂਮਰ ਵਿਧੁੰਸਣ ਮਖ ਮਥੇ ਦਾਨ ਵੀ ਪ੍ਰਹਾਸਣ ਨਰਕ।

ਡਵੰਕੈ ਬਬਰ ਬਵੰਕੈ ਭੁਜਾ ਫਰੰਕੈ ਤੇਜ ਬਰੰ ਲੰਕੁੜੀਆ ਪਾਉਂਦਾ ਆਯੁਧ ਪਾਉਂਦਾ ਸੈਨ ਬਿਮਰਦਨ ਕਾਲ ਸੁਰੰਗ ਅਸ਼ਟਾਇਦ ਚਮਕੈ ਭੂਖਣ ਤਮਕੈ ਅਤਸਿਤ ਚਮਕੈ ਫੁੰਕ ਫਨੰ ਜੈ ਜੈ ਹੋਸੀ ਮਹਿਕਾਸੁਰ ਮਰਦਨ ਰਮ ਕਪ

ਚਾਦਰ ਚਾਂਡਣ ਮੁੰਡ ਬਿਮੁੰਡਣ ਖੰਡ ਅਖੰਡਣ ਖੂਨ ਖਿਤੇ ਦਾਮਨੀ ਦਮੰਕਣ ਤੁਜਾ ਫਰੰਕਣ ਫੜੀ ਫੁੰਕਾਰਨ ਜੋਧ ਜਿਤੇ ਸਰਦਾਰ ਬਿਬਰਖਣ ਦੁਸ਼ਟ ਪ੍ਰਕਰਖਣ ਪੁਸ਼ਟ ਪ੍ਰਹਰਖਣ ਦੁਸ਼ਟ ਮਥੇ ਜੈ ਜੈ ਹੋਸੀ ਮਹਿਕਾਸੁਰ ਮਰਦਨ ਭੂਮ ਆਕਾਸ ਤਲ ਉਰਧ ਅਧੇ ਦਾਮਨੀ ਪ੍ਰਹਾਸਨ ਸੋਛਬ ਨਿਵਾਸਨ ਸ੍ਰਿਸ਼ਟ ਪ੍ਰਕਾਸ਼ਨ ਕੂੜ ਗਤੇ ਰਕਤਾਸੁਰ ਯਾਚਨ ਜੁੱਧ ਪ੍ਰਮਾਚਨ ਨਿਰਦੈ ਨਰਾਚਨ ਧਰਮ ਬਿਰਤੇ ਸ੍ਰੋਣੰਤੇ ਅਚਿੰਤੀ ਅਨਲ ਬਿਵੰਤੀ ਜੋਗ ਜਯੰਤੀ ਖੜਗ ਧਰੇ ਜੈ ਜੈ ਹੋਸੀ ਮਹਿਕਾਸੁਰ ਮਰਦਨ ਪਾਪ ਬਿਨਾਸਨ ਧਰਮ ਕਰੇ ਅਗ ਓਗ ਨਿਵਾਰਨ ਦੁਸ਼ਟ ਪ੍ਰਚਾਰਨ ਸ੍ਰਿਸ਼ਟ ਉਵਾਰਨ ਸੁੱਧ ਮਤੇ ਪਣੀਅਰ ਫੰਕਾਰਨ ਬਾਗ ਬਕਾਰਨ ਸਤ ਪ੍ਰਹਾਰਨ ਸਾਧ ਮਤੇ ਸੈਤੀ ਸਨਾਹਨ ਅਸ਼ਟ ਪ੍ਰਵਾਹਨ ਬੋਲ ਨਿਬਾਹਨ ਤੇਜ ਤੁਲੰਗ ਜੈ ਜੈ ਹੋਸੀ ਮਹਿਕਾਸੁਰ ਮਰਦਨ ਭੂਮ ਆਕਾਸ ਪਤਾਲ ਜਲੰਗ ਚਾਕ ਚਾਚਰ ਚਮਕਾਰਨ ਛਿਛੁਰ ਹਾਰਨ ਧੂਮ ਤੁਕਾਰਨ ਦ੍ਰਭ ਮਥੇ ਦਾੜਵੀ ਪ੍ਰਦੰਤੇ ਜੋਗ ਜਯੰਤੇ ਮਨਜ ਮਥੰਤੇ ਗੂੜ ਕਥੇ ਕਰਮ ਪੁਣਨਾਸਨ ਚੰਦਰ ਪ੍ਰਕਾਸ਼ਨ ਸੂਰਜ ਪ੍ਰਤੇਜਨ ਅਸ਼ਟ ਪੁਜੇ ਜੈ ਜੈ ਹੋਸੀ ਮਹਿਕਾਸੁਰ ਮਰਦਨ ਭਰਮ ਬਿਨਾਸਨ ਧਰਮ ਤੁਜੇ ਘੁੰਗਰੂ ਕਮੰਕਣ ਛਤਰ ਚਮੰਕਣ ਫਣੀਅਨ ਫੁੰਕਾਰਨ ਧਰਮ ਤੁਜੇ ਅਸ਼ਟਾਡ ਪ੍ਰਹਾਸਨ ਸ੍ਰਿਸ਼ਟ ਨਿਵਾਸਨ ਦੁਸ਼ਟ ਪ੍ਰਣਾਸਨ ਚੱਕਰ ਗਤੇ ਕੇਸਰੀ ਪ੍ਰਵਾਹੇ ਸੁਧ ਸਨਾਹੇ ਅਗਮ

ਚੰਚਲਾ ਚਖੰਗੀ ਅਲਗ ਭੁਜੰਗੀ ਤੁੰਦ ਤੁਰੰਗਣ ਤਿਛ ਸਰੇ ਕਰ ਕਸਾ ਕੁਠਾਰੇ ਨਰਕ ਨਿਵਾਰੇ ਅਦਮ ਉਧਾਰੇ ਤੂਰ ਪੁਜੇ ਦਾਮਨੀ ਦਮੰਕੇ ਕੇ ਹਰ ਲੰਕੇ ਆਦ ਅਤੰਕੇ ਕਰੂਰ ਕਥੇ ਜੈ ਜੈ ਹੋ ਸੀ ਰਕਤਾ ਸੁਰ ਖੰਡਨ ਸੰਭ ਚਕਰਤ ਨਿਸੰਭ ਮਥੇ ਬਾਰਜ ਬਿਲੋਚਨ ਬਰਤਨ ਬਿਮੋਚਨ ਸੋਚ ਬਿਸੋਚਨ ਕਾਉਚ ਕਸੇ ਦਾਮਨੀ ਪ੍ਰਹਾਸੇ ਸੁਖ ਸਰਨਾਸੇ ਸੁਭ੍ਰਿਤ ਸੁਭਾਸੇ ਦੁਸ਼ਟ ਗ੍ਰਸੇ ਚੰਚਲਾ ਪ੍ਰਹੰਗੀ ਬੇਦ ਪ੍ਰਸੰਗੀ ਤੇਜ

ਚੰਡ ਚੱਕਰਤਨ ਆਦਿ ਗੁਰੰਗ ਚਾਚਰੀ ਪ੍ਰਜੋਧਨ ਦੁਸ਼ਟ ਵਿਰੋਧਨ ਰੋਸ ਅਰੋਧਨ ਕਰੂਰ ਬਿਰਤੇ ਧੂਮ ਰਾਜ ਵਿਧੁੰਸਨ ਪ੍ਰਲੈ ਪ੍ਰਜੁੰਸਨ ਜਗ ਵਿਧੁੰਸਨ ਸੁਧ ਮਤੇ ਜਾਲ ਪਾ ਜਯੰਤੀ ਸਤਰ ਮਥੰਤੀ ਦੁਸ਼

ਖੱਤਰੀਆਣ ਖਤੰਗੀ ਅਭੈ ਅਭੰਗੀ ਆਦਿ ਅਨੰਗੀ ਅਗਾਧ ਗਤੇ ਬ੍ਰਿੜ ਲਾਸ਼ ਬਿਹੰਡਨ ਚੱਛੁਰ ਦੰਡਨ ਤੇਜ ਪ੍ਰਚੰਡਨ ਆਦਿ ਬ੍ਰਤੇ ਸੁਰ ਨਰ ਪ੍ਰਤ ਪਾਰਨ ਪਤਿਤ ਉਧਾਰਨ ਦੁਸ਼ਟ ਨਿਵਾਰਨ ਦੋਖ ਹਰੇ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਬਿਸੁ ਵਿਧੁੰਸਨ ਸ੍ਰਿਸ਼ਟ ਕਰੇ ਦਾਮਨੀ ਪ੍ਰਕਾਸ਼ੇ ਉਨਤਨ ਨਾਸੇ ਜੋਤ ਪ੍ਰਕਾਸ਼ੇ ਅਤੁਲ ਬਲੇ ਦਾਨਵੀ ਪ੍ਰਕਰਖਣ ਸਰਵਰ ਵਰਖਣ ਦੁਸ਼ਟ

ਦੁਖ ਦੋਗ ਪ੍ਰਭਛਣ ਸੇਵਕ ਰੱਛਣ ਸੰਤ ਪ੍ਰਤੱਛਣ ਸੁੱਧ ਸਰੇ ਸਾਰੰਗ ਸਨਾਹੇ ਦੁਸ਼ਟ ਪ੍ਰਤਾਹੇ ਅਰਦ ਲਗਾਹੇ ਦੁਖ ਹਰੇ ਗੰਜਨ ਗੁਮਾਨੇ ਅਦਲ ਪਰਵਾਨੇ ਸੰਤ ਜਮਾਨੇ ਆਦਿ ਅੰਤੇ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਆ ਸਾਧ ਪ੍ਰਤੱਛਣ ਦੁਸ਼ਟ ਹੰਤੇ ਕਾਰਣ ਕਰੀਲੀ ਗਰਭ ਗਹੀਲੀ ਜੋਤ ਜਤੀਲੀ ਤੁੰਦ ਮਤੇ ਅਸ਼ਟਾਇਤ ਚਮਕਣ ਸ਼ਸਤਰ ਝਮਕਣ ਦਾਮਨ ਧਮਕਣ ਆਦਿ ਬਿਰਤੇ ਡੁਕ ਡੁਕੀ ਦਮੰਕੈ ਬਾਕ ਬਬੰਕੈ ਪੂਜਾ ਫਰੰਕੈ ਸੁਧ ਗਤੇ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਆਦਿ ਜੁਗਾਦ ਅਨਾਦ ਮਤੇ ਚਛਰਾਸਰ ਮਾਰਨ ਨਰਕ ਨਿਵਾਰਨ ਪਤਤ ਉਧਾਰਨ ਏਕ ਪਟੇ ਪਾਪਾਨ ਬਿਹੰਡਨ ਦੁਸ਼ਟ ਪ੍ਰਚੰਡਨ ਖੰਡ

ਉਰਧੰਗ ਬਿਰਹਾ ਸਿੱਧੰਗ ਸਰੂਪ ਉਧੰਗ ਅਪਾਲ ਜੁਧੰਗ ਅਨੂਪ ਜਹਿ ਰੂਪ ਰੇਖ ਨਹਿ ਰੰਗ ਰਾਗ ਜਨ ਛਿਜ ਤੀ ਜਨ ਭਿਜ ਅਦਾਗ ਜਲ ਤਲ ਮਹੀ ਬਨ ਤਨ ਤੁਰੰਤ ਜਹਿ ਨੇਤ ਨੇਤ ਨਿਸਦਿਨ ਉਚਰੰਤ ਪਾਇਓ ਨਾ ਜਾਏ ਜਹਿ ਪੈਰ ਪਾਰ ਦੀਨਾ ਨਾ ਦੁਖ ਦਹਿਤਾ ਉਦਾਰ ਕਈ ਕੋਟ ਇੰਦਰ ਜਹਿ ਪਾਨਹਾਰ ਕਈ ਕੋਟ ਰੁਦ

ਪਰਾ ਕੇ ਫਿਰੰਗੀ ਮਨ ਕੰਧਾਰੀ ਕੁਰੇ ਸੀ ਜਾਨ ਪੱਛਮ ਕੇ ਪੱਛਮੀ ਪਛਾਣੇ ਨਿਜ ਕਾਮ ਹੈ ਮਰਹਟਾ ਮਗੇਲ ਤੇਰੀ ਮਨ ਸੋ ਤਪੱਸਿਆ ਕਰ ਦਿੜਵੈ ਤਿਲੰਗੀ ਪਹਿਚਾਨਾ ਧਰਮ ਧਾਮ ਹੈ ਬੰਗ ਕੇ ਬੰਗਾਲੀ ਫਿਰ ਹੰਕ ਕੇ ਫਿਰੰਗਾ ਵਾਲੀ ਦਿੱਲੀ ਕੇ ਦਿਲਵਾਲੀ ਤੇਰੀ ਆ ਗਿਆ ਮੈਂ ਚਲਤ ਹੈ ਰੋਹ ਕੇ ਰੋਹਲੇ ਮਾਗ ਦੇਸ਼ ਕੇ ਮੰਗੇਲੇ ਵੀਰ ਭੰਗ ਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈ ਗੋਖਾ ਗੁਣ ਗਾਵੈ ਚੀਨ ਮਚੀਨ ਕੇ ਸੀਸ ਨਿਆਵੈ ਤੇ ਬਤੀਤੇ ਆਏ ਦੁੱਖ ਦੇਖ ਕੋ

ਵਹ ਹਬਸੀ ਹਲਬੀ ਧਿਆਵੈ ਪੂਰਬੀ ਨਾ ਪਾਰ ਪਾਵੈ ਆਸਾ ਤੇ ਅਨਾਸ ਹੈ। ਦੇਵਨ ਕੋ ਦੇਵ ਮਹਾਦੇਵ ਹੂੰ ਕੇ ਦੇਵ ਹੈ ਨਿਰੰਜਨ ਅਭੇਵ ਨਾਦ ਅਦਵੈ ਵਿਨਾਸ ਹੈ। ਅੰਜਨ ਵਿਹੀਨ ਹੈ ਨਿਰੰਜਨ ਪ੍ਰਵੀਨ ਹੈ ਕੇ ਸੇਵਕ ਅਧੀਨ ਹੈ ਕਟਈਆ ਜਮ ਜਾਲ ਕੇ। ਦੇਵਨ ਕੇ ਦੇਵ ਮਹਾਦੇਵ ਹੂੰ ਕੇ ਦੇਵ ਨਾਦ ਭੂਮ ਕੇ ਭੁਜਈਆ ਹੈ ਮੁਹੱਈਆ ਮਹਾਬਾਲ ਕੇ। ਰਾਜਨ ਕੇ ਰਾਜਾ ਮਹਾਸਾਜ ਹੂੰ ਕੇ ਸਾਜਾ ਮਹਾਯੋਗ ਹੂੰ ਕੋ ਯੋਗ ਹੈ ਧਰਈਆ ਧਰੁਮ ਛਾਲ ਕੇ। ਕਾਮਨਾ ਕੇ ਕਾਰ ਹੈ ਕੇ ਬੁੱਧਤਾ ਗੁਹਾਰ ਹੈ ਕੇ ਸਿੱਧਤਾ ਕੇ ਸਾਥੀ ਹੈ ਕੇ ਕਾਲ ਹੈ ਕੁਚਾਲ ਕੇ। ਛੀਰ ਕੈਸੀ ਛੀਰਾਵਤ ਛਾਛ ਕੈਸੀ ਛਤਰਾ ਨੇਰ ਛੱਪਾਗਰ ਕੈਸੀ ਛੱਪ ਕਾਲਿੰਦਰੀ ਕੇ ਕੂਲ ਕੇ। ਹੰਸਨੀ ਸੀ ਸਿਹਾ ਰੂਮ ਹੀਰਾ ਸੀ ਹੁਸੈਨਾਬਾਦ ਗੰਗਾ ਕੈਸੀ ਧਾਰ ਚੱਲੀ ਸਾਧੂ ਸਿੰਧ ਰੂਲ ਕੇ। ਪਾਰਾ ਸੀ ਪਲਾਊਗੜ੍ਹ ਰੂਪਾ ਕੈਸੀ ਰਾਮਪੁਰ ਸੋਰਾ ਸੀ ਸੁਰੰਗਾਬਾਦ ਨਿੱਕੇ ਰਹੀ ਝੂਲ ਕੇ। ਚੰਪਾ ਸੀ ਚੰਦੇਰੀ ਕੋਟ ਚਾਂਦਨੀ ਸੀ ਚਾਂਦਾਗੜ੍ਹ ਕੀਰਤ ਤਿਹਾਰੀ ਰਹੀ ਮਾਲਤੀ ਸੀ ਫੂਲ ਕੇ। ਫਟਕ ਸੀ ਕੈਲਾਸ ਕਮਾਊਗੜ੍ਹ ਕਾਂਸੀਪੁਰ ਸੀਸਾ ਸੀ ਸੁਰੰਗਾਬਾਦ ਨਿੱਕਾ ਸੋਹੀ ਅਤ ਹੈ। ਹਿਮਾ ਸੀ ਹਿਮਾਲਯ ਹਰ ਹਾਰ ਸੀ ਹਲੱਬਾ ਨੇਰ ਹੰਸ ਕੈਸੀ ਹਾਜੀਪੁਰ ਦੇਖੇ ਮੋਹੀ ਅਤ ਹੈ। ਚੰਦਨ ਸੀ ਚੰਪਾਵਤੀ ਚੰਦਰਮਾ ਸੀ ਚੰਦਰਾਗਿਰ ਚਾਂਦਨੀ ਸੀ ਚਾਂਦਾਗੜ੍ਹ ਜੋਨ ਜੋਹੀ ਅਤ ਹੈ। ਗੰਗਾ ਸਮ ਗੰਗ ਤਾਰ ਪਕਾਨ ਸੀ ਬਲਿੰਦਾਬਾਦ ਕੀਰਤ ਤਿਹਾਰੀ ਕੀ ਉਜਿਆਰੀ ਸੋਹੀ ਅਤ ਹੈ। ਪਰਾਸੀ ਫਿਰੰਗੀ ਫਰਾਸੀ ਕੇ ਦੁਰੰਗੀ ਮਕਰਾਨ ਕੇ ਮਰਦੰਗੀ ਤੇਰੇ ਗੀਤ ਗਾਈ ਅਤ ਹੈ। ਪੱਖਰੀ ਕੰਧਾਰੀ ਗੋਰ ਗੱਖਰੀ ਕਰਦੇ ਚਾਚਾਰੀ ਪਾਉਣ ਕੇ ਆਹਾਰੀ।

ਸਤਨਾਮ।

ਹਲਤ ਪਲਤ ਕੇ ਰੱਖਿਅਕ ਵਾਲੀਏ ਦੋ ਜਹਾਨ ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ

ਨਿਤ ਨੇਮ ਅਨੁਸਾਰ ਸੰਧਿਆ ਦੇ ਦੀਵਾਨ ਸਜ ਰਹੇ ਹਨ। ਹੁਣ ਸਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਸਾਧ ਸੰਗਤ ਜੀ, ਜਿਸ ਤਰ੍ਹਾਂ ਕਿ ਇਹ ਜੋ ਪਾਵਨ ਦਿਹਾੜੇ ਚੱਲ ਰਹੇ ਹਨ, ਸਰਹੰਦ ਫਤਿਹ ਦਿਵਸ ਦੇ, ਸਭ ਤੋਂ ਪਹਿਲਾਂ ਦੇਖੋ ਜੋ ਲੜੀਵਾਰ ਕਥਾ ਚੱਲ ਰਹੀ ਹੈ ਉਹਦੇ ਨਾਲ ਨਾਲ ਆਪਾਂ ਨੇ ਉਹ ਇਤਿਹਾਸਿਕ ਦਿਹਾੜੇ ਜਿਹੜੇ ਹਨ ਉਹਨਾਂ ਦੀ ਵੀ ਵਿਚਾਰ ਕਰਨੀ ਹੈ। ਸਾਧ ਸੰਗਤ ਜੀ, ਇੱਕ ਗੱਲ ਜੋ ਹੈ ਸਾਨੂੰ ਯਾਦ ਰੱਖਣਾ ਚਾਹੀਦਾ, ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜੋ ਵਚਨ ਕਰਨਾ ਕੀਤਾ, ਜਦੋਂ ਪਾਤਸ਼ਾਹ ਜੀ ਦਾਦੂ ਦੁਆਰੇ ਗਏ ਸੀ ਨਾ, ਅਤੇ ਉਸ ਵੇਲੇ ਮਹੰਤ ਜੈਤ ਰਾਮ ਜੀ ਸਨ। ਮਹਾਰਾਜ ਜੀ ਨੇ ਵਚਨ ਕੀਤਾ ਕਿ ਜੈਤ ਰਾਮ ਜੀ, ਤੁਹਾਡੇ ਮਹਾਂਪੁਰਖ ਨੇ ਭਾਵ ਕਿ ਦਾਦੂ ਜੀ ਨੇ ਕੀ ਉਪਦੇਸ਼ ਦਿੱਤਾ ਹੈ, ਉਹਨਾਂ ਦਾ ਸਾਰ ਕੁਛ ਸਾਨੂੰ ਦੱਸੋ। ਅਤੇ ਜੈਤ ਰਾਮ ਜੀ ਜੋ ਹਨ, ਉਹਨਾਂ ਨੇ ਜਦੋਂ ਵੇਖਿਆ ਸਤਿਗੁਰੂ ਮਹਾਰਾਜ ਜੀ ਨੇ ਛਤਰੀ ਧਰਮ ਧਾਰਨ ਕਰਨਾ ਕੀਤਾ, ਸ਼ਿਕਾਰ ਖੇਡਦੇ ਹਨ ਅਤੇ ਨਾਲ ਸ਼ਸਤਰਧਾਰੀ ਹਨ, ਜੀਆਂ ਦਾ ਸੰਘਾਰ ਕਰਦੇ ਜੰਗ ਯੁੱਧ ਕਰਦੇ ਹਨ। ਅਤੇ ਉਹਨੇ ਦਾਦੂ ਜੀ ਦੀ ਜੋ ਰਚਨਾ ਹੈ ਉਹਨਾਂ ਦੀ ਬਾਣੀ ਦੇ ਵਿੱਚੋਂ ਇੱਕ ਸਲੋਕ ਜਿਹੜਾ ਉਚਾਰਨ ਕਰਨਾ ਕੀਤਾ, ਉਹਦੇ ਵਿੱਚ ਉਹਨਾਂ ਨੇ ਵਚਨ ਕੀਤਾ ਕਿ ਦਾਦੂ ਦਾਵਾ ਛੋਡੀਐ ਕਲਕਾ ਲੀਜੈ ਭਾਏ, ਜੋ ਜਨ ਮਾਰੈ ਈਂਟ ਢੇ ਮਾਂਦਲ ਲਏ ਚੜਾਏ ਕਰਕੇ। ਇਹਦਾ ਮਤਲਬ ਹੈ ਕਿ ਦਾਦੂ ਜੀ ਨੇ ਵਚਨ ਕਰਨਾ ਕੀਤਾ ਕਿ ਭਾਈ, ਕਿ ਕਲਯੁੱਗ ਦਾ ਭਿਆਨਕ ਸਮਾਂ ਚੱਲ ਰਿਹਾ ਅਤੇ ਕੋਈ ਵੀ ਝਗੜਾ ਫਸਾਦ ਹੋ ਜਾਵੇ ਅਤੇ ਆਪਾਂ ਆਪਣਾ ਦਾਵਾ ਛੱਡ ਦੇਣਾ ਚਾਹੀਦਾ, ਅਤੇ ਜੇ ਆਪਾਂ ਦਾਵਾ ਛੱਡ ਦਿੰਦੇ ਹਾਂ ਤਾਂ ਝਗੜਾ ਫਸਾਦ ਜਿਹੜਾ ਹੈ ਇਹ ਤੋਂ ਆਪਾਂ ਬਚ ਜਾਂਦੇ ਹਾਂ। ਫਿਰ ਵੀ ਕੋਈ ਤੁਹਾਨੂੰ ਮਾਰਨ ਦੇ ਲਈ ਆਵੇ, ਜਿਸ ਤਰ੍ਹਾਂ ਕਿਹਾ ਜਾਂਦਾ ਨਾ, ਲੋਕ ਜਿਹੜੇ ਅਹਿੰਸਾ ਦਾ ਪਾਠ ਪੜਾਉਣ ਵਾਲੇ ਕਹਿੰਦੇ ਕਿ ਕੋਈ ਤੁਹਾਡੇ ਇੱਕ ਗਾਲ ਦੇ ਉੱਤੇ ਚਪੇਟ ਮਾਰੇ, ਦੂਜਾ ਪਾਸਾ ਵੀ ਕਰ ਦੇਣਾ ਚਾਹੀਦਾ, ਕਹਿਣਾ ਚਾਹੀਦਾ ਕਿ ਮਿੱਤਰਾ ਆ ਇਹਦੇ ਉੱਤੇ ਵੀ ਮਾਰ ਕੇ ਚੱਲ ਜਾ। ਇਹ ਅਹਿੰਸਾਵਾਦੀ ਜਿਹੜੇ ਤਥਾਕਥਿਤ ਇਹ ਲੋਕ ਇੰਝ ਹੀ ਕਿਹਾ ਕਰਦੇ ਹਨ ਕਿ ਕੋਈ ਮਾਰੇ ਜੋ ਮਰਜ਼ੀ ਕਰੇ, ਹੱਥ ਜੋੜ ਕਰਕੇ ਮਾਰ ਖਾ ਲੈਣੀ ਚਾਹੀਦੀ ਹੈ, ਕਲਯੁੱਗ ਦਾ ਸਮਾਂ ਹੈ ਭਾਈ, ਦਾਵਾ ਨਹੀਂ ਕਰਨਾ ਚਾਹੀਦਾ। ਹੁਣ ਸਮਝ ਲਿਓ ਪਿਆਰਿਓ ਕਿ ਤੁਹਾਡੀ ਜ਼ਮੀਨ ਹੈ ਅਤੇ ਤੁਸੀਂ ਆਪਣੇ ਘਰ ਦੇ ਉੱਤੇ ਬੈਠੇ ਹੋਏ ਹੋ ਅਤੇ ਕੋਈ ਆ ਕਰਕੇ ਉਹਦੇ ਉੱਤੇ ਕਬਜ਼ਾ ਕਰ ਲਿਆ ਅਤੇ ਤੁਸੀਂ ਡਰ ਗਏ, ਤੁਸੀਂ ਕਿਹਾ ਕਿ ਨਹੀਂ ਜੀ, ਜੇ ਮੈਂ ਦਾਵਾ ਪੇਸ਼ ਕੀਤਾ ਅਤੇ ਅਗਲੇ ਨੇ ਮੈਨੂੰ ਮਾਰਨਾ ਕੁੱਟਣਾ, ਬੜਾ ਨੁਕਸਾਨ ਹੋਵੇਗਾ, ਅਤੇ ਆਪਣਾ ਤੁਸੀਂ ਦਾਵਾ ਛੱਡ ਦਿੱਤਾ ਅਤੇ ਪਿਆਰਿਓ ਫਿਰ ਤੁਹਾਡੇ ਕੋਲ ਕੀ ਰਹੇਗਾ। ਇੱਕ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਕੋਈ ਪ੍ਰੇਮੀ ਬੰਦਾ ਹੋਵੇ, ਭਾਵਨਾ ਵਾਲਾ ਹੋਵੇ, ਉਹਦੇ ਨਾਲ ਪ੍ਰੇਮ ਦੀ ਗੱਲ ਕਰਨਾ ਕਰੋ, ਜੋ ਪਿਆਰ ਦੀ ਗੱਲ ਭਾਵਨਾ ਦੀ ਗੱਲ ਨੂੰ ਜਾਣਦਾ, ਉਹਦੇ ਨਾਲ ਉਹ ਜੀ ਬੋਲੀ ਉਸ ਤਰ੍ਹਾਂ ਤਰੀਕੇ ਵਰਤਾਓ ਅਤੇ ਸੱਚ ਜਾਣੋ, ਉਹ ਤੁਹਾਡੀ ਕਦਰ ਕਰੇਗਾ, ਤੁਹਾਡੇ ਭਾਵਨਾ ਨੂੰ ਉਹ ਸਮਝੇਗਾ, ਤੁਹਾਡੇ ਪ੍ਰੇਮ ਨੂੰ ਸਮਝੇਗਾ। ਲੇਕਿਨ ਬੇਈਮਾਨ ਬੰਦੇ ਜੋ ਹੁੰਦੇ ਹਨ, ਜ਼ਾਲਮ ਬੰਦੇ ਹੁੰਦੇ ਹਨ, ਜਿਹੜੇ ਖਤਰਨਾਕ ਬੰਦੇ ਜਿਹੜੇ ਹੁੰਦੇ ਨਾ ਪਿਆਰਿਓ, ਉਹਨਾਂ ਦੇ ਨਾਲ ਤੁਸੀਂ ਪਿਆਰ ਦੇ ਨਾਲ ਜਾਓ, ਜਿੰਨਾ ਪਿਆਰ ਦੇ ਨਾਲ ਉਹਨਾਂ ਦੇ ਕੋਲ ਜਾਓਗੇ, ਪੇਸ਼ ਹੋਗੇ, ਉਹਨਾਂ ਨੂੰ ਤਾਂ ਮੌਜਾਂ ਲੱਗ ਜਾਣਗੀਆਂ, ਉਹਨਾਂ ਨੇ ਤੁਹਾਡੇ ਉੱਤੇ ਉਨਾ ਜ਼ਿਆਦਾ ਜ਼ੁਲਮ ਢਾਉਣਾ ਹੈ। ਇਸ ਕਰਕੇ ਜਿਹੜੇ ਸਖਤ ਬੰਦੇ ਹੁੰਦੇ ਹਨ, ਜਿਨ੍ਹਾਂ ਦੇ ਅੰਦਰ ਕੋਈ ਭਾਵਨਾ ਨਹੀਂ, ਜਿਹੜੇ ਅੰਦਰ ਖਾਤੇ ਨਿਰਦਈ ਹੁੰਦੇ, ਉਹਨਾਂ ਨੂੰ ਉਹਨਾਂ ਦੀ ਬੋਲੀ ਦੇ ਨਾਲ ਜਦੋਂ ਗੱਲ ਕਰੋ ਤਾਂ ਉਹਨਾਂ ਦੀ ਅਕਲ ਟਿਕਾਣੇ ਆਉਂਦੀ ਹੈ। ਕੋਈ ਪ੍ਰੇਮੀ ਬੰਦਾ ਜਿਹੜਾ ਤੁਹਾਨੂੰ ਤੇ ਇੱਕ ਮਾਰੇ, ਉਹਦੇ ਕੋਲ ਅੱਗੇ ਕਰੋ, ਉਹਨੂੰ ਸ਼ਰਮ ਆ ਜਾਵੇਗੀ। ਲੇਕਿਨ ਨਿਰਦਈ ਬੰਦਾ ਜਿਹੜਾ ਹੈ ਉਹ ਤੁਹਾਨੂੰ ਇੱਕ ਮਾਰੇਗਾ, ਹੱਥ ਜੋੜੋ, ਉਹਨੇ ਰੱਜ ਰੱਜ ਕਰਕੇ ਤੁਹਾਨੂੰ ਮਾਰ ਕੇ ਖਤਮ ਕਰ ਦੇਣਾ ਹੈ। ਜਦੋਂ ਇਹ ਬਚਨ ਮਹਾਰਾਜ ਜੀ ਨੇ ਸੁਣਿਆ ਤੇ ਗੁਰੂ ਮਹਾਰਾਜ ਜੀ ਨੇ ਵੀ ਪਿਆਰਿਓ ਆਪਣਾ ਇੱਕ ਬਚਨ ਜਿਹੜਾ ਹੈ ਇਹ ਉਚਾਰਨ ਕਰਨਾ ਕੀਤਾ, ਸੰਬੋਧਨ ਕੀਤਾ ਕਿ ਦਾਦੂ ਦਾਵਾ ਰਾਖੀਐ ਕਲਕਾ ਲੀਜੈ ਭਾਏ, ਜੋ ਜਨ ਮਾਰੈ ਈਂਠ ਢੇ ਮਾਂ ਪਾਥਰ ਹਰੈ ਹਨੈ ਰਿਸਾਏ।
ਤੇ ਮਹਾਰਾਜ ਨੇ ਬਚਨ ਕੀਤਾ ਕਿ ਦਾਦੂ ਦਾਵਾ ਰਾਖੀਐ ਪਲਟਾ ਲਈ ਜਾਇ ਤਾਏ, ਕਿ ਕੋਈ ਵੀ ਗੱਲ ਦਾ ਜੋ ਹੈ ਦਾਵਾ ਰੱਖਣਾ ਚਾਹੀਦਾ ਹੈ। ਦਾਵਾ ਜਦੋਂ ਆਪਾਂ ਕਰਦੇ ਹਾਂ ਬਾਹਰੀ ਤੌਰ 'ਤੇ ਕਿਸੇ ਵੀ ਪਦਾਰਥੀ ਕਿਸੇ ਵੀ ਰੂਪ ਦੇ ਉੱਤੇ ਪਿਆਰਿਓ, ਬਾਹਰੀ ਤੌਰ 'ਤੇ ਜੇ ਤੁਹਾਡੀ ਹੈ ਗੱਲ, ਜੇ ਤੁਹਾਡਾ ਹੱਕ ਬਣਦਾ, ਤੁਸੀਂ ਆਪਣਾ ਦਾਵਾ ਲੈਂਦੇ ਹੋ, ਦਾਵਾ ਠੋਕਦੇ ਹੋ, ਦਾਵਾ ਕਰਦੇ ਹੋ, ਉਹ ਚੀਜ਼ ਤੁਹਾਨੂੰ ਪ੍ਰਾਪਤ ਹੋ ਸਕਦੀ ਹੈ। ਜੇ ਤੁਸੀਂ ਦਾਵਾ ਹੀ ਨਹੀਂ ਕੀਤਾ, ਚੁੱਪ ਚਾਪ ਰਹਿ ਗਏ, ਕਹਿ ਦਿੱਤਾ ਜੀ ਨਹੀਂ ਜੀ ਮੈਂ ਦਾਵਾ ਨਹੀਂ ਕਰਨਾ ਹੈ, ਤੇ ਪਿਆਰੇ ਉਹ ਬਾਰੀ ਉਹ ਵਸਤੂਆਂ ਤੁਹਾਨੂੰ ਨਾ ਨਹੀਂ ਪ੍ਰਾਪਤ ਹੋ ਸਕਦੀਆਂ, ਦਾਵਾ ਕਰਨਾ ਪੈਂਦਾ। ਤੇ ਨਾਲ ਮਹਾਰਾਜ ਨੇ ਕਿਹਾ ਪਲਟਾ ਲਈ ਜਾਇ ਤਾਏ, ਜਿਹੜਾ ਤੁਹਾਨੂੰ ਮਾਰਨ ਦੇ ਲਈ ਆਉਂਦਾ ਕੋਈ ਗਲਤ ਕੰਮ ਕਰਦਾ ਨਾ, ਉਹ ਤੋਂ ਬਦਲਾ ਲੈਣਾ ਕਰੋ। ਜਿਹੜਾ ਪੱਥਰ ਮਾਰੇ, ਈਂਟ ਮਾਰੇ, ਉਹਦਾ ਜਵਾਬ ਪੱਥਰ ਦੇ ਨਾਲ ਦਿਓ। ਅਗਲੇ ਦੇ ਮੂੰਹ ਭੰਨੇ ਜਾਂਦੇ ਹਨ, ਅਗਲਾ ਫਿਰ ਪਿਆਰਿਓ ਵਧੀਕੀ ਨਹੀਂ ਕਰੇਗਾ, ਤੁਹਾਡੇ ਵੱਲ ਝਾਕ ਨਹੀਂ ਰੱਖੇਗਾ। ਸੋ ਇਸ ਤਰ੍ਹਾਂ ਹੀ ਮੈਂ ਜੋ ਇਹ ਬੇਨਤੀ ਕਰ ਰਿਹਾ ਨਾ ਪਿਆਰਿਓ, ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਦੇਖੋ ਸਤਿਗੁਰੂ ਮਹਾਰਾਜ ਜੀ ਇਹ ਧਰਤੀ ਦੇ ਉੱਤੇ ਆ ਗਏ, ਹਜ਼ੂਰ ਸਾਹਿਬ ਦੇ ਵਿੱਚ ਆਏ, ਲੇਕਿਨ ਪਿਆਰਿਓ ਮਨ ਦੇ ਅੰਦਰ ਬਦਲੇ ਦੀ ਭਾਵਨਾ ਹੈ। ਤਾਂ ਹੀ ਤਾਂ ਦੇਖੋ ਸਤਿਗੁਰੂ ਮਹਾਰਾਜ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਇੱਥੋਂ ਭੇਜਣਾ ਕੀਤਾ, ਕਿਹਾ ਕਿ ਇਹ ਜ਼ਾਲਮ ਲੋਕ, ਇਹ ਬੇਈਮਾਨ ਲੋਕ ਜੋ ਇਹ ਗਲਤ ਕੰਮ ਕਰ ਰਹੇ ਹਨ, ਤੇ ਇਹਨਾਂ ਦੇ ਉੱਤੇ ਦਾਵਾ ਕਰਨਾ ਚਾਹੀਦਾ ਤੇ ਇਹਨਾਂ ਤੋਂ ਬਦਲਾ ਲੈਣਾ ਚਾਹੀਦਾ ਹੈ। ਜੇ ਦਾਵਾ ਨਹੀਂ ਕੀਤਾ, ਬਦਲੇ ਨਹੀਂ ਲਏ, ਤਾਂ ਸੱਚ ਜਾਣੋ ਪਿਆਰਿਓ, ਇਹੋ ਜਿਹੀਆਂ ਤਾਕਤਾਂ ਜਿਹੜੀਆਂ ਇਹ ਬੇਈਮਾਨ ਲੋਕ, ਇਹਨਾਂ ਦੀ ਸ਼ਕਤੀ ਔਰ ਜ਼ਿਆਦਾ ਵੱਧ ਜਾਵੇਗੀ। ਇਸ ਕਰਕੇ ਗੁਰੂ ਕਾ ਖਾਲਸਾ ਜਿਹੜਾ ਨਾ ਪਿਆਰਿਓ, ਉਹ ਇੱਕ ਗੱਲ ਯਾਦ ਰੱਖੋ ਜੋ ਮਹਾਰਾਜ ਨੇ ਬਚਨ ਕੀਤਾ ਕਿ ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ। ਮਹਾਰਾਜ ਨੇ ਕਿਹਾ ਅਸਲੀ ਪੁਰਖ ਜਿਹੜਾ ਉਹ ਹੈ ਜਿਹੜਾ ਕਿ ਇਹਨੂੰ ਭੈ ਨਹੀਂ ਦਿੰਦਾ, ਤੇ ਭਾਵੇਂ ਕੋਈ ਜਿੰਨਾ ਮਰਜ਼ੀ ਵੱਡਾ ਖੱਬੀ ਖਾਨ ਹੋਵੇ, ਉਹਦਾ ਭੈ ਮੰਨਦਾ ਵੀ ਨਹੀਂ ਹੈ। ਸੋ ਇਹਨਾਂ ਨੇ ਜੋ ਭੈ ਦੇਣਾ ਚਾਹਿਆ, ਸਾਹਿਬਜ਼ਾਦਿਆਂ ਦਾ ਕਤਲ ਕਰਨਾ ਕੀਤਾ, ਸ਼ਹੀਦ ਕਰਨਾ ਕੀਤਾ, ਮਾਤਾ ਜੀ ਦਾ ਉਹਨਾਂ ਨੂੰ ਸ਼ਹੀਦ ਕਰਨਾ ਕੀਤਾ, ਕਤਲ ਕਰਨਾ ਕੀਤਾ, ਬੇਅੰਤ ਨਿਰਦੋਸ਼ ਸਿੰਘ ਸਿੰਘਣੀਆਂ ਬੱਚੇ ਜਿਹੜੇ ਹਨ ਉਹਨਾਂ ਨੂੰ ਮਾਰਨਾ ਕੀਤਾ, ਔਰ ਵੀ ਪੰਜਾਬ ਦੇ ਧਰਤੀ ਦੇ ਵਿੱਚ ਵਜ਼ੀਰ ਖਾਨ ਵਰਗੇ ਇਹ ਜ਼ਾਲਮ ਲੋਕ ਬਹੁਤ ਜ਼ਿਆਦਾ, ਜਿਨ੍ਹਾਂ ਨੇ ਅੱਤ ਚੁੱਕੀ ਹੋਈ ਹੈ, ਬਹੁਤ ਜ਼ਿਆਦਾ ਇਹ ਬੇਈਮਾਨੀਆਂ ਕਰ ਰਹੇ ਹਨ। ਮੇਰੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਇਸ ਪਾਸੇ ਆਏ, ਬਹਾਦਰ ਸ਼ਾਹ ਵੀ ਜਿਹੜਾ ਨਾਲ ਹੈ, ਕਈ ਵਾਰੀ ਬਹਾਦਰ ਸ਼ਾਹ ਦੇ ਨਾਲ ਗੁਰੂ ਮਹਾਰਾਜ ਜੀ ਦੀ ਮੁਲਾਕਾਤ ਹੁੰਦੀ ਹੈ, ਤੇ ਇਹ ਬੰਦਾ ਜਿਹੜਾ ਨਾ ਪਿਆਰਿਓ, ਜਿਸ ਤਰ੍ਹਾਂ ਕਿ ਵੱਡੇ ਰਾਜਨੈਤਿਕ ਲੋਕ, ਵੱਡੇ ਲੋਕ ਬੜੇ, ਉਹਨਾਂ ਦੀ ਪਾਲਿਸੀ ਬੜੀ ਡੁਪਲੀਕੇਟ ਜੀ ਹੁੰਦੀ ਹੈ, ਇਹ ਦੋਹਰੇ ਨੀਤੀ ਦੇ ਲੋਕ ਹੁੰਦੇ ਹਨ, ਦੋਹਰਾ ਇਹਨਾਂ ਦਾ ਚਿਹਰਾ ਹੁੰਦਾ, ਉੱਤੋਂ ਤਾਂ ਕੁਛ ਔਰ ਦਿਖਾਉਂਦੇ ਹਨ, ਅੰਦਰ ਖਾਤੇ ਪਿਆਰਿਓ ਇਹਨਾਂ ਦਾ ਕੰਮ ਕੋਈ ਦੂਜਾ ਹੁੰਦਾ। ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਬਚਨ ਕਰਨਾ ਕੀਤਾ ਕਿ ਅਰਘ ਨ੍ਰਿਪ ਅਰਘ ਗਰਭ ਨ੍ਰਿਪ ਤ੍ਰਿਯਨ ਕੋ ਭੇਦ ਨਾ ਪਾਇਓ ਜਾਏ, ਕਿ ਇਹ ਜੋ ਵੱਡੇ ਲੋਕ ਹੁੰਦੇ, ਰਾਜਨੈਤਿਕ ਲੋਕ, ਰਾਜੇ ਲੋਕ ਹੁੰਦੇ ਨਾ ਪਿਆਰਿਓ, ਇਹਨਾਂ ਦਾ ਭੇਦ ਪ੍ਰਾਪਤ ਕਰਨਾ ਬੜਾ ਕਠਿਨ ਹੁੰਦਾ ਹੈ। ਆਪ ਜੀ ਦੇਖੋ ਕਿ ਇਹ ਵੱਡੇ ਰਾਜੇ ਮਹਾਰਾਜੇ, ਅੱਜ ਕੱਲ੍ਹ ਦੇ ਮੰਤਰੀ ਸੰਤਰੀ ਲੈ ਲਿਓ, ਇਹਨਾਂ ਦਾ ਵੀ ਪਿਆਰਿਓ ਭੇਦ ਪ੍ਰਾਪਤ ਕਰਨਾ ਬੜਾ ਔਖਾ ਹੁੰਦਾ, ਇਹ ਬੋਲਦੇ ਕੁਛ ਔਰ ਤੇ ਕਰਦੇ ਕੁਛ ਔਰ ਹਨ। ਇਸ ਤਰ੍ਹਾਂ ਹੀ ਸਾਧ ਸੰਗਤ ਜੀ ਦੇਖੋ ਕਿ ਬਹਾਦਰ ਸ਼ਾਹ ਜਿਹੜਾ ਹੈ, ਬਹਾਦਰ ਸ਼ਾਹ ਨੇ ਵੀ ਕੀ ਕਰਨਾ ਕੀਤਾ, ਗੁਰੂ ਮਹਾਰਾਜ ਜੀ ਦੇ ਨਾਲ ਇਕਰਾਰ ਕੀਤਾ, ਮਹਾਰਾਜ ਨੂੰ ਇਹਨੇ ਜੋ ਲਿਖਤ ਬਣਾ ਕੇ ਦਿੱਤੀ ਹੈ, ਇਹਨੇ ਜਦੋਂ ਬੇਨਤੀਆਂ ਕੀਤੀਆਂ ਮਹਾਰਾਜ ਨੂੰ, ਕਿਹਾ ਫੌਜਾਂ ਭੇਜਣਾ ਕਰੋ, ਮਹਾਰਾਜ ਨੇ ਕਿਹਾ ਕਿ ਭਾਈ ਇਹ ਜ਼ਾਲਮ ਜਿਹੜੇ ਹਨ, ਤੇਰੇ ਕੋਲ ਸੱਤਾ ਹੈ, ਇਹ ਤੇਰੇ ਬੰਦੇ ਹਨ, ਅਸਲ ਦੇ ਵਿੱਚ ਚਾਹੀਦਾ ਕਿ ਤੂੰ ਇਹਨਾਂ ਨੂੰ ਸਜ਼ਾ ਦੇਵੇ। ਤੇ ਇਹਨੇ ਇਕਰਾਰ ਕੀਤਾ, ਕਹਿਣ ਲੱਗਾ ਸਤਿਗੁਰੂ ਮਹਾਰਾਜ, ਇੱਕ ਵਾਰੀ ਮੈਂ ਇਹ ਸਿੰਘਾਸਣ ਦੇ ਉੱਤੇ ਬੈਠ ਜਾਵਾਂ, ਇਹ ਗੱਦੀ ਦੇ ਉੱਤੇ ਬੈਠ ਜਾਵਾਂ, ਮੈਂ ਮਹਾਰਾਜ ਇਹ ਬੇਈਮਾਨ ਲੋਕ ਇਹਨਾਂ ਨੂੰ ਮਾਰਾਂਗਾ, ਤੁਹਾਡੇ ਹਵਾਲੇ ਕਰਾਂਗਾ, ਇਹਨਾਂ ਨੂੰ ਇਹਨਾਂ ਦੇ ਕੀਤੇ ਦੀ ਸਜ਼ਾ ਮੈਂ ਜ਼ਰੂਰ ਭੁਗਤਾਉਣਾ ਹੈ। ਅੱਜ ਵੀ ਆਪਾਂ ਵੇਖਦੇ ਨਾ ਪਿਆਰਿਓ, ਜਿਸ ਤਰ੍ਹਾਂ ਕੋਈ ਵਿਅਕਤੀ ਜਦੋਂ ਵੋਟ ਦੀ ਲੋੜ ਹੁੰਦੀ ਹੈ, ਕਿਸ ਤਰ੍ਹਾਂ ਉਹ ਤਰਲੇ ਕੱਢਦੇ ਹਨ, ਵਾਅਦੇ ਕਰਦੇ, ਇੰਜ ਕਰ ਦੇਵਾਂਗੇ, ਉਂਜ ਕਰ ਦੇਵਾਂਗੇ, ਇੱਕ ਵਾਰੀ ਮੈਨੂੰ ਆਹ ਬਣਾ ਦਿਓ, ਉਹ ਬਣਾ ਦਿਓ। ਜੇ ਤੁਸੀਂ ਪਾ ਦਿੱਤਾ ਵੋਟ, ਉਹ ਉਸ ਮੁਕਾਮ ਦੇ ਉੱਤੇ ਪਹੁੰਚ ਗਏ, ਤਾਂ ਸੱਚ ਜਾਣੋ ਸਾਰੇ ਵਾਅਦੇ ਖਿਲਾਫੀ ਉਹ ਕਰ ਜਾਂਦੇ, ਕਹਿੰਦੇ ਜੀ ਹੁਣ ਕੰਮ ਨਹੀਂ ਕਰ ਸਕਦੇ ਹਾਂ,
ਉਹਨੂੰ ਪੁੱਛਣਾ ਪੈਣਾ, ਉੱਥੇ ਜਾਓ ਇੱਥੇ ਜਾਓ। ਇਸ ਤਰ੍ਹਾਂ ਹੀ ਸਾਧ ਸੰਗਤ ਜੀ ਬਹਾਦਰ ਸ਼ਾਹ ਜਿਹੜਾ ਹੈ, ਬਹਾਦਰ ਸ਼ਾਹ ਨੇ ਵੀ ਮਹਾਰਾਜ ਜੀ ਦੇ ਨਾਲ ਕੌਲ ਕਰਾਉਣਾ ਕੀਤਾ। ਜਦੋਂ ਉਹਨੂੰ ਸਿੰਘਾਸਣ ਦੀ ਪ੍ਰਾਪਤੀ ਹੋਈ ਹੈ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ, ਮਹਾਰਾਜ ਜੀ ਨੇ ਕਈ ਵਾਰੀ ਮੁਲਾਕਾਤਾਂ ਕੀਤੀਆਂ ਤੇ ਉਸ ਵੇਲੇ ਕਹਿੰਦਾ ਮਹਾਰਾਜ ਥੋੜਾ ਮੈਨੂੰ ਸਮਾਂ ਦਿੱਤਾ ਜਾਵੇ ਕਿਉਂਕਿ ਮੈਂ ਹੁਣੇ ਹੀ

ਮੈਨੂੰ ਸਮਾਂ ਦਿਓ। ਕੁਛ ਸਮਾਂ ਜਿਹੜਾ ਉਹ ਮਿਲ ਗਿਆ, ਮੈਂ ਜ਼ਰੂਰ ਇਹਨਾਂ ਨੂੰ ਸਜ਼ਾ ਦੇਵਾਂਗਾ, ਵਜ਼ੀਰ ਖਾਂ ਨੂੰ ਤੁਹਾਡੇ ਹਵਾਲੇ ਕਰਾਂਗਾ। ਇਸ ਤਰ੍ਹਾਂ ਉਹਨੇ ਬੜੇ ਵਚਨ ਇਕਰਾਰ ਕਰਨੇ ਕੀਤੇ। ਖੈਰ ਜਦੋਂ ਇਸ ਪਾਸੇ ਆਇਆ ਸੀ ਨਾ ਇਹ ਬਹਾਦਰ ਸ਼ਾਹ, ਤੇ ਇਤਿਹਾਸ ਦੇ ਵਿੱਚ ਬਾਹਰੀ ਤੌਰ 'ਤੇ ਪਿਆਰਿਓ, ਇਹ ਗੁਰੂ ਮਹਾਰਾਜ ਜੀ ਦੇ ਨਾਲ ਬੜਾ ਪਿਆਰ ਰੱਖਦਾ, ਬੜਾ ਦਿਖਾਵਾ, ਬੜਾ ਸਤਿਕਾਰ ਤਾਂ ਕਰਦਾ, ਤੇ ਇਸ ਕਰਕੇ ਸੰਗਤਾਂ ਨੂੰ ਵੀ ਲੱਗਦਾ, ਲੋਕਾਂ ਨੂੰ ਵੀ ਲੱਗਦਾ ਕਿ ਨਹੀਂ ਜੀ ਕਿ ਬੰਦਾ ਦੇਖੋ ਇਹ ਕਿੰਨਾ ਸਤਿਕਾਰ ਕਰਦਾ। ਸਿਆਣੇ ਕਹਿੰਦੇ ਨਾ ਇਹ ਵੱਡੇ ਲੋਕ ਜਿਸ ਤਰ੍ਹਾਂ ਹਾਥੀ ਦੇ ਦੋ ਦੰਦ ਹੁੰਦੇ, ਇੱਕ ਦਿਖਾਉਣ ਵਾਲੇ ਤੇ ਇੱਕ ਖਾਣ ਵਾਲੇ, ਇਸ ਤਰ੍ਹਾਂ ਹੀ ਪਿਆਰਿਓ ਇਹਨੇ ਕੀ ਕੀਤਾ, ਪ੍ਰੇਮ ਤਾਂ ਬੜਾ ਪ੍ਰਗਟਾਵਾ ਕੀਤਾ, ਬੜੇ ਪਿਆਰ ਦੇ ਨਾਲ ਮਿਲਦਾ ਸੀ, ਬੜਾ ਸਤਿਕਾਰ ਕਰਦਾ, ਲੇਕਿਨ ਸੱਚ ਜਾਣੋ ਜੇ ਮਨ ਕਰਕੇ ਵੀ ਗੁਰੂ ਮਹਾਰਾਜ ਜੀ ਦੀ ਮੰਨਦਾ ਤੇ ਮਹਾਰਾਜ ਜੀ ਦੇ ਹਵਾਲੇ ਇਹਨੇ ਇਹਨਾਂ ਜ਼ਾਲਮਾਂ ਨੂੰ ਕਰਨਾ ਸੀ, ਇਹਨਾਂ ਨੂੰ ਸਜ਼ਾਵਾਂ ਦੇਣੀਆਂ ਬਣਦੀਆਂ ਸਨ, ਲੇਕਿਨ ਉਹ ਕੰਮ ਕੁਛ ਵੀ ਨਹੀਂ ਕਰਨਾ ਕੀਤਾ। ਅਖੀਰ ਨੂੰ ਗੁਰੂ ਮਹਾਰਾਜ ਨੇ ਜਦੋਂ ਬਚਨ ਕੀਤਾ, ਕਿਹਾ ਕਿ ਦੇਖ ਭਾਈ ਹੁਣ ਤਾਂ ਸਮਾਂ ਵੀ ਬਹੁਤ ਹੋ ਗਿਆ, ਹੁਣ ਇਹ ਜਿਹੜੇ ਜ਼ਾਲਮ ਇਹ ਬੇਈਮਾਨ ਲੋਕ ਇਹਨਾਂ ਨੂੰ ਤੂੰ ਸਜ਼ਾ ਦੇਣਾ ਕਰ। ਤੇ ਉਸ ਵੇਲੇ ਇਹਨੇ ਹੱਥ ਕੜੇ ਕਰ ਦਿੱਤੇ, ਕਹਿ ਦਿੱਤਾ ਸਤਿਗੁਰੂ ਮਹਾਰਾਜ ਮੈਂ ਕੁਛ ਵੀ ਨਹੀਂ ਕਰ ਸਕਦਾ ਹਾਂ, ਇਹ ਕੰਮ ਬੜਾ ਔਖਾ ਹੈ। ਵਾਦਾ ਖਿਲਾਫੀ ਕੀਤੀ, ਸਿੱਧਾ ਉਹਨੇ ਕਹਿ ਦਿੱਤਾ ਕਿ ਤੁਸੀਂ ਬੋਲਦੇ ਹੋ ਕਿ ਵਜ਼ੀਰ ਖਾਂ ਨੂੰ ਸਜ਼ਾ ਦਿਓ, ਤੁਹਾਡੇ ਹਵਾਲੇ ਕਰੋ,

ਤੁਹਾਡੀ ਮਰਜ਼ੀ ਜੋ ਤੁਸੀਂ ਕਰਨਾ ਕਰ ਦਿਓ। ਮੇਰੇ ਪਾਤਸ਼ਾਹ ਜੀ ਨੇ ਬਚਨ ਕੀਤਾ ਪਿਆਰਿਓ, ਕਹਿੰਦੇ ਹੀਰਾ ਘਾਟ ਸਾਹਿਬ ਦੇ ਵਿੱਚ ਜਦੋਂ ਇਹ ਗੱਲਬਾਤ ਹੋਈ ਨਾ, ਮਹਾਰਾਜ ਨੇ ਕਹਿ ਦਿੱਤਾ ਕਿ ਉਹ ਬੇਈਮਾਨਾ, ਅਸੀਂ ਤਾਂ ਇਹ ਤੇਰੇ ਤੋਂ ਇਹ ਕੰਮ ਲੈਣਾ ਚਾਹੁੰਦੇ ਸਨ, ਜੇ ਤੂੰ ਕਰ ਜਾਂਦਾ ਨਾ ਤੇਰੇ ਉੱਤੇ ਬੜੀ ਕਿਰਪਾ ਹੋਣੀ ਸੀ, ਲੇਕਿਨ ਤੂੰ ਬੇਈਮਾਨ ਨਿਕਲਿਆ, ਕੋਈ ਗੱਲ ਨਹੀਂ ਹੈ, ਜੇ ਤੂੰ ਕੰਮ ਨਹੀਂ ਕਰ ਸਕਦਾ ਅਸੀਂ ਆਪਣਾ ਬੰਦਾ ਭੇਜਾਂਗੇ, ਅਸੀਂ ਆਪਣੇ ਸਿੰਘਾਂ ਨੂੰ ਭੇਜ ਕਰਕੇ ਇਹਨਾਂ ਤੋਂ ਬਦਲਾ ਜ਼ਰੂਰ ਲਵਾਂਗੇ। ਉਹ ਤੋਂ ਬਾਅਦ ਦੇਖੋ ਸਤਿਗੁਰੂ ਮਹਾਰਾਜ, ਕਿਉਂਕਿ ਇਹ ਗੱਲ ਯਾਦ ਰੱਖਣੀ ਚਾਹੀਦੀ, ਕਈ ਵਾਰੀ ਆਪਾਂ ਵੀ ਪਿਆਰਿਓ ਜਦੋਂ ਇਤਿਹਾਸ ਆਦਿਕ ਸਰਵਣ ਕਰਾਉਂਦੇ ਹਾਂ, ਇੰਝ ਕਹਿੰਦੇ ਕਿ ਬਹਾਦਰ ਸ਼ਾਹ ਬੜਾ ਪ੍ਰੇਮੀ ਸੀ, ਮਹਾਰਾਜ ਜੀ ਦੇ ਆਗਿਆ ਦੇ ਵਿੱਚ ਚੱਲਿਆ, ਇਹ ਹੈ ਸਹੀ ਇਹ, ਲੇਕਿਨ ਦਿਖਾਵਾ ਹੈ ਪਿਆਰਿਓ, ਜੇ ਸੱਚਮੁੱਚ ਪਿਆਰ ਕਰਦਾ ਤੇ ਗੁਰੂ ਮਹਾਰਾਜ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਭੇਜਣ ਦੀ ਲੋੜ ਹੀ ਨਹੀਂ ਪੈਂਦੀ ਸੀ, ਕਿਉਂਕਿ ਇਹਨੇ ਐਨ ਟਾਈਮ ਤੇ ਅਖੀਰ ਦੇ ਵਿੱਚ ਕਹਿ ਦਿੱਤਾ, ਮਹਾਰਾਜ ਉਹਨਾਂ ਜ਼ਾਲਮਾਂ ਨੂੰ ਮੈਂ ਸਜ਼ਾ ਨਹੀਂ ਦੇ ਸਕਦਾ, ਤੁਸੀਂ ਜੋ ਮਰਜ਼ੀ ਕਰਨਾ ਕਰ ਲਿਓ। ਇਹਨੇ ਹੱਥ ਖੜੇ ਕਰ ਦਿੱਤੇ, ਤਾਂ ਜਾ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਭਾਈ ਮਾਧੋ ਦਾਸ ਜੀ ਬਰਾਗੀ ਜਿਹੜੇ ਹਨ ਉਹਨਾਂ ਨੂੰ ਫਿਰ ਜਾਗ ਲਾਈ, ਅੰਮ੍ਰਿਤ ਦੀ ਦਾਤ ਦੇ ਕਰਕੇ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਦਾ ਨਾਮ ਦਿੱਤਾ। ਉਹਨਾਂ ਉਹ ਬਾਰ ਬਾਰ ਕਹਿੰਦੇ ਮਹਾਰਾਜ ਮੈਨੂੰ ਆਪਣਾ ਬੰਦਾ ਬਣਾ ਲਿਓ, ਮਹਾਰਾਜ ਜੀ ਨੇ ਫਿਰ ਕਿਹਾ ਸੀ ਕਿ ਜੇ ਬੰਦਾ ਬਣਨਾ ਤੇ ਭਾਈ ਬੰਦੇ ਵਾਲੇ ਕੰਮ ਕਰਨਾ ਕਰ, ਉਹ ਬਾਰ ਬਾਰ ਇਹੀ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਬੰਦਾ। ਬੰਦਾ ਦਾ ਮਤਲਬ ਹੁੰਦਾ ਪਿਆਰਿਓ ਦਾਸ, ਜਿਨ੍ਹਾਂ ਨੂੰ ਸੇਵਾਦਾਰ ਸੇਵਕ ਆਪਾਂ ਬੋਲਦੇ ਹਾਂ, ਬਾਰ ਬਾਰ

ਤਾਬ ਲਾ ਦਿੱਤਾ। ਫਿਰ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਥਾਪੜਾ ਦੇ ਕਰਕੇ ਤੋਰਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਜਿਹੜੇ ਹਨ ਉਹ ਇੱਥੋਂ ਗਏ ਤੇ ਫਿਰ ਜਾ ਕਰਕੇ ਜਮੁਨਾ ਪਾਰ ਤੇ ਦਿੱਲੀ ਦੇ ਵਿੱਚ ਜਦੋਂ ਪ੍ਰਵੇਸ਼ ਕਰਨਾ ਕੀਤਾ ਬਾਰ ਬਾਰ ਪਿਆਰੀ ਉਹ ਯੂਪੀ ਆਦਿਕ ਇਲਾਕਿਆਂ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ ਜਾ ਕਰਕੇ ਉਹਨਾਂ ਨੇ ਫਿਰ ਬਹੁਤ ਸਾਰੇ ਲੋਕ ਜਿਹੜੇ ਹਨ ਤੇ ਉਹਨਾਂ ਦੀ ਮਦਦ ਪ੍ਰਾਪਤ ਕਰਨੀ ਕੀਤੀ। ਬਹੁਤ ਸਾਰੇ ਲੋਕ ਜਿਹੜੇ ਸਰਕਾਰਾਂ ਤੋਂ ਤੰਗ ਹੋ ਚੁੱਕੇ ਸਨ ਉਹਨਾਂ ਨੇ ਭਾਈ ਸਾਹਿਬ ਦੀ ਮਦਦ ਕਰਨੀ ਕੀਤੀ ਹੈ ਤੇ ਉਹਨਾਂ ਨੇ ਕਾਸ਼ਤਕਾਰੀ ਪ੍ਰਥਾ ਜੋ ਹੈ ਉਹਨੂੰ ਖਤਮ ਕਰਨਾ ਕੀਤਾ, ਉਹਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦਵਾਈਆਂ। ਇਸ ਤਰ੍ਹਾਂ ਫਿਰ ਫੌਜਾਂ ਦੇ ਵਿੱਚ ਇਜ਼ਾਫਾ ਹੁੰਦਾ ਰਿਹਾ ਤੇ ਇਹਨਾਂ ਨੇ ਪਹਿਲੇ ਸਮਾਣਾ ਸਢੌਰਾ ਹੋ ਗਿਆ, ਪਾਨੀਪਤ, ਸੋਨੀਪਤ ਆਦਿਕ ਇਹਨਾਂ ਇਲਾਕਿਆਂ ਨੂੰ ਸਰ ਕਰਦੇ ਕਰਦੇ ਤੇ ਬਹੁਤ ਤਗੜੀ ਫੌਜ ਜਿਹੜੀ ਹੈ ਆਪਣੀ ਇੱਕ ਤਗੜੀ ਫੌਜ ਇਹਨਾਂ ਨੇ ਤਿਆਰ ਕਰਨੀ ਕੀਤੀ। ਫਿਰ ਸਾਧ ਸੰਗਤ ਜੀ ਇਹ ਕਰਕੇ ਆਪਣੀ ਸਲਤਨਤ ਤਿਆਰ ਕਰਕੇ ਬਹੁਤ ਵੱਡਾ ਫੌਜਾਂ ਦਾ ਜਥਾ ਤਿਆਰ ਕਰਕੇ ਫਿਰ ਜਦੋਂ ਇਹ ਪੰਜਾਬ ਦੀ ਧਰਤੀ ਦੇ ਉੱਤੇ ਜਦੋਂ ਦਾਖਲ ਹੁੰਦੇ ਹਨ ਫਿਰ ਇਹਨਾਂ ਨੇ ਕੀ ਕਰਨਾ ਕੀਤਾ ਜੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਹੁਕਮਨਾਮੇ ਭੇਜਣੇ ਕੀਤੇ ਸੰਗਤਾਂ ਨੂੰ ਜੋ ਸੰਬੋਧਨ ਕਰਨਾ ਕੀਤਾ ਕਿ ਸੰਗਤ ਜੀ ਅਸੀਂ ਭਾਈ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਭੇਜਣਾ ਕੀਤਾ ਹੈ, ਇਹ ਸਰਹੰਦ ਦਾ ਹਾਕਮ ਵਜ਼ੀਰ ਖਾਂ ਇਹਨਾਂ ਤੋਂ ਬਦਲਾ ਲੈਣ ਦੇ ਲਈ ਆਉਣਗੇ ਤੇ ਜਦੋਂ ਇਹ ਆਉਣਗੇ ਤੁਸੀਂ ਸਾਰੇ ਇਹਨਾਂ ਦੇ ਨਿਸ਼ਾਨ ਸਾਹਿਬ ਦੇ ਹੇਠ ਇਹਨਾਂ ਦੇ ਤਾਬੇਦਾਰੀ ਦੇ ਵਿੱਚ ਚੱਲ ਜਾਣਾ ਤੇ ਜਿੰਨੇ ਵੀ ਦੁਸ਼ਟ ਜ਼ਾਲਮ ਜਿਹੜੇ ਹਨ ਚੰਗੀ ਤਰ੍ਹਾਂ ਉਹਨਾਂ ਨੂੰ ਮਾਰ ਕਰਕੇ ਉਹਨਾਂ ਨੇ ਜੋ ਗਲਤ ਕੰਮ ਕਰਨੇ ਕੀਤੇ ਕੁਕਰਮ ਕਰਨੇ ਕੀਤੇ ਉਹਨਾਂ ਦਾ ਪਲਟਾ ਲੈਣਾ ਹੈ, ਉਹਨਾਂ ਦਾ ਬਦਲਾ ਲੈਣਾ। ਇਸ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਮਾਝੇ ਦੀਆਂ ਸੰਗਤਾਂ ਜਿਹੜੀਆਂ ਮਾਲਵੇ ਦੀਆਂ ਸੰਗਤਾਂ ਦੁਆਬੇ ਦੀਆਂ ਸੰਗਤਾਂ ਔਰ ਵੀ ਸੰਗਤਾਂ ਇਲਾਕਾ ਨਿਵਾਸੀ ਸੰਗਤ ਜੋ ਹੈ ਉਹਨਾਂ ਦੇ ਪ੍ਰਤੀ ਹੁਕਮਨਾਮੇ ਜਿਹੜੇ ਹਨ ਸਤਿਗੁਰੂ ਮਹਾਰਾਜ ਜੀ ਨੇ ਜੋ ਜਾਰੀ ਕਰਨੇ ਕੀਤੇ ਜਦੋਂ ਸੰਗਤਾਂ ਨੂੰ ਪਤਾ ਚੱਲਿਆ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪਣਾ ਬੰਦਾ ਜਿਹੜਾ ਉਹਨੂੰ ਥਾਪ ਕਰਕੇ ਇਹ ਜ਼ਾਲਮਾਂ ਤੋਂ ਬਦਲਾ ਲੈਣ ਦੇ ਲਈ ਪਲਟਾ ਲੈਣ ਦੇ ਲਈ ਭੇਜਣਾ ਕੀਤਾ, ਸੰਗਤਾਂ ਦੇ ਮਨ ਦੇ ਵਿੱਚ ਪਿਆਰਿਓ ਬਹੁਤ ਜ਼ਿਆਦਾ ਉਤਸ਼ਾਹ ਸੀ, ਬਹੁਤ ਮਨ ਦੇ ਵਿੱਚ ਇਹ ਸੀ ਕਿ ਭਾਈ ਇਹ ਜ਼ਾਲਮ ਰਾਜ ਜਿਹੜਾ ਹੈ ਜੋ ਜ਼ੁਲਮ ਕਰਦੇ ਹਨ ਇਹਨਾਂ ਨੂੰ ਮਾਰ ਕਰਕੇ ਬਦਲਾ ਲਿਆ ਜਾਵੇ। ਜਦੋਂ ਉਹ ਹੁਕਮਨਾਮੇ ਪ੍ਰਾਪਤ ਹੋਏ ਸੰਗਤਾਂ ਪਿਆਰਿਓ ਵਹੀਰਾਂ ਘਾਤ ਘਾਤ ਕਰਕੇ ਜਦੋਂ ਪਤਾ ਲੱਗਦਾ ਜੋ ਉਹਨਾਂ ਦੇ ਕੋਲ ਸ਼ਸਤਰ ਅਸਤਰ ਸੀ ਜੋ ਪੈਸਾ ਆਦਿਕ ਸੀ ਸਭ ਲੈ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਕੋਲ ਉਹਨਾਂ ਦੇ ਕੋਲ ਇਹ ਪਹੁੰਚਦੇ ਹਨ। ਫਿਰ ਪਿਆਰਿਓ ਜਦੋਂ ਆਪਾਂ ਵੇਖਦੇ ਹਾਂ ਚੰਡੀਗੜ੍ਹ ਤੋਂ ਅੱਗੇ ਚੱਪੜਚਿੜੀ ਦਾ ਜਿਹੜਾ ਮੈਦਾਨ ਜਿਹੜਾ ਉਸ ਮੈਦਾਨ ਤੇ ਜਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਡੇਰਾ ਕਰਨਾ ਕੀਤਾ, ਵੰਗਾਰ ਪਾਈ ਹੈ। ਫਿਰ ਇੱਥੇ ਦੂਜੇ ਪਾਸੇ ਜਦੋਂ ਵਜ਼ੀਰੇ ਨੂੰ ਪਤਾ ਲੱਗਦਾ ਕਿ ਬਾਬਾ ਬੰਦਾ ਸਿੰਘ ਸਾਹਿਬ ਜੀ ਨੇ ਬਹੁਤ ਤਗੜੀ ਫੌਜ ਨੂੰ ਲਿਆਉਣਾ ਕੀਤਾ, ਇਹਨੇ ਵੀ ਫਿਰ ਪਿਆਰਿਓ ਆਪਣੀਆਂ ਫੌਜਾਂ ਤਿਆਰ ਕਰਨੀਆਂ ਕੀਤੀਆਂ। ਵੇਖਿਆ ਜਾਵੇ ਤੇ ਸੰਖਿਆ ਬਲ ਜ਼ਿਆਦਾ ਜਿਹੜਾ ਹੈ ਇਹ ਵਜ਼ੀਰ ਖਾਂ ਦੇ ਬਲ ਸੀ, ਬਹੁਤ ਤਗੜੀ ਇਹਦੇ ਕੋਲ ਫੌਜ, ਆਧੁਨਿਕ ਹਥਿਆਰ ਵੀ ਜਿਹੜੇ ਹਨ ਉਹ ਇਹਨਾਂ ਦੇ ਕੋਲ ਸਨ, ਹਰ ਤਰ੍ਹਾਂ ਦੀ ਸ਼ਕਤੀ ਦੇ ਨਾਲ ਇਹ ਲੈਸ ਸਨ। ਲੇਕਿਨ ਗੁਰੂ ਕਾ ਖਾਲਸਾ ਪਿਆਰਿਓ ਮਨ ਦੇ ਵਿੱਚ ਪਲਟੇ ਦੀ ਭਾਵਨਾ ਹੈ, ਬਾਬਾ ਬੰਦਾ ਸਿੰਘ ਬਹਾਦਰ ਜੀ ਪਿਆਰਿਓ ਹਰ ਵੇਲੇ ਉਹੀ ਕਹਿੰਦੇ ਸਨ ਕਿ ਸਾਧ ਸੰਗਤ ਜੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਨਾ ਕਰੋ, ਕਿਸ ਤਰ੍ਹਾਂ ਇਹਨਾਂ ਜ਼ਾਲਮਾਂ ਨੇ ਕੋ ਕੋ ਕਰਕੇ ਛੋਟੇ ਸਾਹਿਬਜ਼ਾਦੇ ਬਜ਼ੁਰਗ ਮਾਤਾ ਜੀ ਨੂੰ ਸ਼ਹੀਦ ਕਰਨਾ ਕੀਤਾ, ਉਹ ਨੀਹਾਂ ਦੇ ਵਿੱਚ ਖੜੇ ਹੋ ਕਰਕੇ ਸਾਨੂੰ ਆਵਾਜ਼ਾਂ ਪਏ ਮਾਰਦੇ ਹਨ, ਉਹ ਸਾਨੂੰ ਚੇਤੇ ਕਰਦੇ, ਉਹ ਕਹਿੰਦੇ ਕਿ ਆਓ ਗੁਰੂ ਕਾ ਖਾਲਸਾ ਜੀ ਆਓ, ਇਹਨਾਂ ਜ਼ਾਲਮਾਂ ਨੇ ਜੋ ਸਾਡੇ ਉੱਤੇ ਜ਼ੁਲਮ ਢਾਉਣਾ ਕੀਤਾ ਇਹਨਾਂ ਦੀ ਇੱਟ ਨਾਲ ਇੱਟ ਖੜਕਾ ਕਰਕੇ ਇਹਨਾਂ ਦੀਆਂ ਜੜ੍ਹਾਂ ਪਾਪੀਆਂ ਦੀਆਂ ਪੁੱਟ ਕਰਕੇ ਆਪ ਜੀ ਆ ਕਰਕੇ ਬਦਲਾ ਲੈਣਾ ਕਰੋ। ਬਾਰ ਬਾਰ ਜਦੋਂ ਇਹ ਵੰਗਾਰ ਪਾਉਂਦੇ ਗਰਜ ਵੀ ਆਵਾਜ਼ ਦੇ ਵਿੱਚ ਜਦੋਂ ਬੋਲਦੇ ਸੰਗਤਾਂ ਦੇ ਮਨ ਦੇ ਵਿੱਚ ਬਹੁਤ ਡਾਢਾ ਜਿਹੜਾ ਉਤਸ਼ਾਹ ਜਿਹੜਾ ਹੈ ਇਹ ਵੱਧ ਜਾਂਦਾ ਹੈ। ਇਸ ਤਰ੍ਹਾਂ ਫਿਰ ਬਹੁਤ ਤਗੜੀ ਫੌਜ ਜਦੋਂ ਆ ਗਈ, ਆਮੋ ਸਾਹਮਣੇ ਦੀ ਲੜਾਈ ਹੋਈ ਹੈ, ਬਹੁਤ ਗੈ ਗੱਜ ਦੀ ਲੜਾਈ, ਇਹਦੇ ਵਿੱਚ ਸਾਧ ਸੰਗਤ ਜੀ ਇਹਨੇ ਕੀ ਕੰਮ ਕਰਨਾ ਕੀਤਾ,
ਵਜ਼ੀਰ ਖਾਨ ਜਿਹੜਾ ਹੈ ਇਹ ਬੜਾ ਚਲਾਕ ਸੀ। ਇਹਨੇ ਇੱਕ ਹਿੰਦੂਆਂ ਦਾ ਜਥਾ ਜਿਹੜਾ ਹੈ ਜੋ ਇਹਦੀ ਫੌਜ ਦੇ ਵਿੱਚੋਂ ਸੀ, ਉਹਨਾਂ ਦੀ ਫੌਜ ਦੇ ਵਿੱਚੋਂ ਉਹ ਜਥਾ ਜਿਹੜਾ ਹੈ ਇਹਨੇ ਕੀ ਕੀਤਾ, ਬਹੁਤ ਤਕੜਾ ਜਥਾ, ਇਹਨੇ ਕਹਿ ਦਿੱਤਾ ਕਿ ਤੁਸੀਂ ਜਾਓ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਜਾ ਕਰਕੇ ਤੁਸੀਂ ਰਲ ਜਾਓ ਅਤੇ ਬੋਲੋ ਕਿ ਇਹ ਅਸੀਂ ਤਾਂ ਵਜ਼ੀਰ ਖਾਨ ਦੀਆਂ ਫੌਜਾਂ ਦੇ ਵਿੱਚੋਂ ਸਨ, ਲੇਕਿਨ ਇਹਨੇ ਸਾਡੇ ਉੱਤੇ ਬੜਾ ਜ਼ੁਲਮ ਢਾਉਣਾ ਕੀਤਾ, ਲੇਕਿਨ ਜਦੋਂ ਸਾਨੂੰ ਪਤਾ ਚੱਲਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਆ ਰਹੇ ਹਨ ਬਦਲਾ ਲੈਣ ਦੇ ਲਈ, ਅਸੀਂ ਬਗਾਵਤ ਕਰ ਦਿੱਤੀ, ਅਸੀਂ ਉਹਦਾ ਸਾਥ ਛੱਡ ਦਿੱਤਾ ਅਤੇ ਬਾਬਾ ਜੀ ਇਸ ਪਾਪ ਦਾ ਬਦਲਾ ਲੈਣ ਦੇ ਲਈ ਅਸੀਂ ਤੁਹਾਡੇ ਨਾਲ ਰਲਦੇ ਹਾਂ। ਇਸ ਤਰ੍ਹਾਂ ਤਗੜੀ ਫੌਜ ਆ ਕਰਕੇ ਜਦੋਂ ਬਾਬਾ ਜੀ ਦੇ ਨਾਲ ਰਲ ਗਈ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਬੜੇ ਸੂਝਵਾਨ ਬੜੇ ਸਮਝਦਾਰ ਹਨ, ਉਹਨਾਂ ਨੇ ਵਿਚਾਰ ਕੀਤੀ ਕਿ ਇਹਨਾਂ ਦੇ ਉੱਤੇ ਜ਼ਿਆਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਇਹ ਦੁਸ਼ਮਣ ਦੀ ਕੋਈ ਚਾਲ ਹੋ ਸਕਦੀ ਹੈ, ਅਤੇ ਉਹ ਗੱਲ ਜਿਹੜੀ ਹੈ ਸੱਚ ਨਿਕਲੀ ਪਿਆਰਿਓ। ਉਹ ਆਏ ਆ ਕਰਕੇ ਸਿੱਖ ਫੌਜਾਂ ਦੇ ਵਿੱਚ ਭਰਤੀ ਹੋ ਗਏ ਅਤੇ ਇਹਨਾਂ ਦਾ ਮਨਸੂਬਾ ਕੀ ਸੀ ਕਿ ਜਦੋਂ ਬਹੁਤ ਵੱਡੀ ਲੜਾਈ ਹੋਵੇਗੀ ਜੰਗ ਹੋਵੇਗੀ ਉਸ ਵੇਲੇ ਆਪਾਂ ਭਾਜਣਾ ਪਾ ਦੇਵਾਂਗੇ, ਤੜਥੱਲੀ ਮਚਾ ਦੇਵਾਂਗੇ, ਆਪਾਂ ਰੌਲਾ ਪਾ ਦੇਵਾਂਗੇ ਕਿ ਉਹ ਜੀ ਵਜ਼ੀਰ ਖਾਨ ਦੀ ਫੌਜ ਨੇ ਘੇਰਾ ਪਾ ਲਿਆ, ਅੱਗੇ ਸਾਰੇ ਸਿੰਘ ਸ਼ਹੀਦ ਹੋ ਗਏ, ਸਾਰਿਆਂ ਨੂੰ ਮਾਰ ਦਿੱਤਾ, ਸਾਰਿਆਂ ਨੂੰ ਖਤਮ ਕਰ ਦਿੱਤਾ, ਹੁਣ ਭੱਜੋ ਭਾਈ ਭੱਜ ਕਰਕੇ ਆਪਣੀ ਜਾਨ ਬਚਾਓ, ਨਹੀਂ ਤਾਂ ਵਜ਼ੀਰ ਖਾਨ ਦੀ ਫੌਜ ਨੇ ਸਾਰਿਆਂ ਨੂੰ ਮਾਰ ਦੇਣਾ, ਖਤਮ ਕਰ ਦੇਣਾ। ਇਸ ਤਰ੍ਹਾਂ ਫੌਜਾਂ ਦੇ ਵਿੱਚ ਅਸੀਂ ਭੱਜਦੜ ਮਚਾ ਦੇਵਾਂਗੇ। ਜਦੋਂ ਭੱਜਦੜ ਮੱਚ ਗਈ ਤੇ ਸਿੱਖ ਜਿਹੜੇ ਭੱਜ ਜਾਣਗੇ, ਤਿੱਤਰ ਬਿੱਤਰ ਹੋ ਜਾਣਗੇ। ਇਸ ਤਰ੍ਹਾਂ ਹੀ ਪਿਆਰਿਓ ਇਹਨਾਂ ਨੇ ਕਰਨਾ ਕੀਤਾ। ਜਦੋਂ ਬਹੁਤ ਵੱਡਾ ਹਮਲਾ ਹੋਇਆ, ਪਹਿਲੇ ਤਾਂ ਨਾਲ ਸੀ ਤੇ ਮੌਕਾ ਵੇਖ ਕਰਕੇ ਇਹਨਾਂ ਨੇ ਪਾਸਾ ਪਲਟ ਲਿਆ ਤੇ ਰੌੜਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਭੱਜ ਜਾਓ ਦੌੜ ਜਾਓ, ਤੇ ਵਜ਼ੀਰ ਖਾਨ ਦੀ ਫੌਜ ਆ ਗਈ ਹੈ, ਬਹੁਤ ਵੱਡਾ ਨੁਕਸਾਨ ਹੋ ਗਿਆ, ਸਾਰੇ ਸਿੰਘ ਸ਼ਹੀਦ ਹੋ ਗਏ, ਖਤਮ ਹੋ ਗਏ, ਭੱਜ ਕੇ ਆਪਣੀਆਂ ਜਾਨਾਂ ਬਚਾਓ। ਇਹ ਸੁਣ ਕਰਕੇ ਪਿਆਰਿਓ ਇੱਕ ਵਾਰੀ ਫੌਜ ਹਲ ਗਈ ਸੀ। ਇਤਿਹਾਸਕਾਰ ਦੱਸਦੇ ਹਨ ਇੱਕ ਵਾਰੀ ਸਿੱਖਾਂ ਦੇ ਪੈਰ ਪੂਰੇ ਉਖੜ ਗਏ ਤੇ ਉਸ ਵੇਲੇ ਪਿਆਰਿਓ ਭਾਜਣਾ ਵੀ ਪੈ ਗਈਆਂ। ਫਿਰ ਸਿੱਖਾਂ ਨੂੰ ਜਦੋਂ ਪਤਾ ਚੱਲਿਆ ਤੇ ਉਹਨਾਂ ਨੇ ਕੀ ਕੀਤਾ, ਫਿਰ ਬਾਰ ਬਾਰ ਵੰਗਾਰਦੇ ਹਨ ਤੇ ਉਸ ਵੇਲੇ ਬਾਬਾ ਬੰਦਾ ਸਿੰਘ ਜੀ ਬਹਾਦਰ ਜਿਹੜੇ ਹਨ ਉਹਨਾਂ ਨੂੰ ਜਦੋਂ ਇਸ ਗੱਲ ਦਾ ਪਤਾ ਚੱਲਿਆ, ਉਹਨਾਂ ਨੂੰ ਸਿੰਘਾਂ ਨੇ ਆ ਕਰਕੇ ਜਦੋਂ ਖਬਰ ਕੀਤੀ ਕਿ ਬਾਬਾ ਜੀ ਸਿੰਘਾਂ ਦੀ ਫੌਜ ਜਿਹੜੀ ਹੈ ਉਹ ਪਿੱਛੇ ਨੂੰ ਮੁੜ ਰਹੀ ਹੈ, ਸਾਡੇ ਪੈਰ ਉਖੜ ਰਹੇ ਹਨ, ਤੁਰਕਾਂ ਦਾ ਦਬਾਅ ਜਿਹੜਾ ਬਹੁਤ ਜ਼ਿਆਦਾ ਸਾਡੇ ਉੱਤੇ ਪੈ ਰਿਹਾ, ਕਹਿੰਦੇ ਉਸ ਵੇਲੇ ਬਾਬਾ ਜੀ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਬਚਨ ਚੇਤੇ ਆਇਆ। ਮਹਾਰਾਜ ਨੇ ਕਿਹਾ ਸੀ, ਪੰਜ ਤੀਰ ਜਦੋਂ ਦਿੱਤੇ ਸੀ ਨਾ ਮਹਾਰਾਜ ਜੀ ਨੇ ਆਪਣੇ ਪੱਥੇ ਵਿੱਚੋਂ, ਮਹਾਰਾਜ ਨੇ ਬਚਨ ਕੀਤਾ ਕਿਹਾ ਕਿ ਬਾਬਾ ਬੰਦਾ ਸਿੰਘ ਜੀ ਕਿ ਜਦੋਂ ਲੋੜ ਪੈ ਜਾਵੇ, ਜਦੋਂ ਤੁਸੀਂ ਦੇਖੋਗੇ ਕਿ ਤੁਸੀਂ ਹਾਰ ਦੇ ਵੱਲ ਜਾ ਰਹੇ ਹੋ, ਦੁਸ਼ਮਣ ਦਾ ਹਮਲਾ ਤੁਹਾਡੇ ਉੱਤੇ ਬੜਾ ਤਗੜਾ ਹੋ ਗਿਆ, ਕੋਈ ਸਾਰੇ ਵਸੀਲੇ ਹੀਲੇ ਜਦੋਂ ਖਤਮ ਹੋ ਜਾਣਗੇ ਤੇ ਉਸ ਵੇਲੇ ਆ ਤੀਰ ਜਿਹੜਾ ਹੈ ਜੋ ਸਾਡਾ ਦਿੱਤਾ ਹੋਇਆ ਇਹਨੂੰ ਪ੍ਰਤੰਚਾ ਦੇ ਉੱਤੇ ਚਾੜ ਕਰਕੇ ਨਾ ਤੁਸੀਂ ਸਾਨੂੰ ਯਾਦ ਕਰਨਾ ਕਰੋ, ਜਦੋਂ ਆਪ ਜੀ ਸਾਨੂੰ ਯਾਦ ਕਰੋਗੇ ਤੇ ਸਾਨੂੰ ਜਦੋਂ ਬੇਨਤੀ ਕਰੋਗੇ ਤੇ ਉਸ ਵੇਲੇ ਆਪ ਪਰਮਾਤਮਾ ਇਹੋ ਜਿਹੀ ਕਲਾ ਵਰਤਾਵੇਗਾ, ਗੈਬੀ ਸ਼ਕਤੀ ਜਿਹੜੀ ਆ ਤੁਹਾਨੂੰ ਪ੍ਰਾਪਤ ਹੋਵੇਗੀ। ਸੋ ਉਹ ਸ਼ਕਤੀ ਨੂੰ ਪ੍ਰਾਪਤ ਕਰਨ ਦੇ ਲਈ ਬਾਬਾ ਬੰਦਾ ਸਿੰਘ ਜੀ ਬਹਾਦਰ ਇੱਕ ਪਹਾੜੀ ਦੇ ਉੱਤੇ ਚੜ ਗਏ, ਉੱਥੇ ਇਕਾਂਤ ਦੇ ਵਿੱਚ ਬੈਠ ਕਰਕੇ ਉਹਨਾਂ ਨੇ ਸਿਮਰਨ ਕਰਨਾ ਕੀਤਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬਾਰ ਬਾਰ ਯਾਦ ਕਰਦੇ, ਸਤਿਗੁਰੂ ਪਾਤਸ਼ਾਹ ਜੀ ਨੂੰ ਯਾਦ ਕਰਕੇ ਅਰਦਾਸ ਬੇਨਤੀ ਕਰਦੇ ਕਿ ਇਹ ਸਤਿਗੁਰੂ ਜੀ

ਇਹਦੇ ਵਿੱਚੋਂ ਤੀਰ ਕੱਢ ਕੇ ਉਹਨੂੰ ਸੰਦ ਸੰਦ ਕਰਕੇ ਤੇ ਤੁਸੀਂ ਅਰਦਾਸ ਕਰਨਾ ਕਰੋ, ਬੇਨਤੀ ਕਰਨਾ ਕਰੋ। ਜੋ ਅਰਦਾਸ ਕਰੋਗੇ, ਬੇਨਤੀ ਕਰੋਗੇ, ਤਤਕਾਲ ਤੁਹਾਡੀ ਅਰਦਾਸ ਪੂਰੀ ਹੋਵੇਗੀ। ਉਹ ਬਚਨ ਚੇਤੇ ਆਇਆ, ਇੰਜ ਪਿਆਰਿਓ ਤੀਰ ਸੰਦ ਕਰਕੇ ਅਰਦਾਸਾਂ ਬੇਨਤੀਆਂ ਕਰਦੇ। ਉਹ ਤੋਂ ਬਾਅਦ ਪਿਆਰਿਓ ਇਹੋ ਜਿਹੀ ਸਤਿਗੁਰੂ ਮਹਾਰਾਜ ਜੀ ਦੀ ਕਲਾ ਵਰਤੀ, ਇੰਨਾ ਜ਼ਿਆਦਾ ਬਲ ਆ ਗਿਆ, ਇੰਨੀ ਸ਼ਕਤੀ ਆ ਗਈ। ਇਤਿਹਾਸਕਾਰ ਦੱਸਦੇ ਹਨ ਗੈਬ ਤੋਂ ਅਕਾਲੀ ਫੌਜਾਂ ਜਿਹੜੀਆਂ ਸ਼ਹੀਦ ਸਿੰਘ ਜਿਹੜੇ ਹਨ ਤੇ ਜਿਹੜੇ ਦੇਵ ਆਤਮਾਵਾਂ, ਇਹਨਾਂ ਦੀ ਫੌਜ ਗੈਬ ਤੋਂ ਆਈ। ਬਹੁਤ ਸਿੰਘਾਂ ਦੇ ਹੌਸਲੇ, ਜਿਨ੍ਹਾਂ ਸਿੰਘਾਂ ਦੇ ਹੌਸਲੇ ਟੁੱਟ ਗਏ ਸਨ, ਪਸਤ ਹੋ ਚੁੱਕੇ ਸਨ, ਗੁਰੂ ਮਹਾਰਾਜ ਜੀ ਨੇ ਇਹੋ ਜਿਹੀ ਸਪਿਰਿਟ ਭਰ ਦਿੱਤੀ, ਇਹੋ ਜਿਹੀ ਕਲਾ ਵਰਤਾ ਦਿੱਤੀ ਹੈ। ਸਿੰਘਾਂ ਦੇ ਅੰਦਰ ਹੌਸਲੇ ਬਹੁਤ ਜ਼ਿਆਦਾ ਬੁਲੰਦ ਹੋ ਗਏ, ਬਹੁਤ ਪਹਿਲੇ ਤੋਂ ਤਗੜੇ ਹੋ ਗਏ, ਮਨ ਕਰਕੇ ਇੰਨੇ ਮਜ਼ਬੂਤ ਹੋ ਗਏ। ਜਿਹੜੀਆਂ ਫੌਜਾਂ ਪਿਆਰਿਓ ਭੱਜ ਕਰਕੇ ਜਾ ਰਹੀਆਂ ਸਨ, ਬਾਬਾ ਜੀ ਨੇ ਆ ਕਰਕੇ ਆਪਣੀ ਤਲਵਾਰ ਕੱਢ ਕਰਕੇ ਰੋਕ ਪਾਈ ਤੇ ਬਚਨ ਕਰਨਾ ਕੀਤਾ, ਖਾਲਸਾ ਜੀ ਉਹ ਕਿੱਥੇ ਭੱਜ ਕੇ ਜਾ ਰਹੇ ਹੋ? ਕੀ ਮੂੰਹ ਦਿਖਾਵਾਂਗੇ ਆਪਾਂ ਸਾਹਿਬਜ਼ਾਦਿਆਂ ਨੂੰ, ਮਾਤਾ ਜੀ ਦੇ ਅੱਗੇ? ਕਿਉਂਕਿ ਆਪਾਂ ਨੇ ਪਲਟਾ ਲੈਣਾ ਹੈ, ਬਦਲਾ ਲੈਣਾ। ਸੱਚ ਜਾਣੋ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਡੇ ਅੰਗ ਸੰਗ ਸਹਾਈ ਹਨ, ਸਾਨੂੰ ਡਰਨ ਦੀ ਲੋੜ ਨਹੀਂ ਹੈ। ਇਹ ਦੁਸ਼ਮਣ ਦੀ ਚਾਲ ਹੈ, ਕੁਛ ਵੀ ਸਾਡਾ ਘਾਟਾ ਵਾਧਾ ਨਹੀਂ ਹੋਇਆ। ਦੁਸ਼ਮਣ ਜਿਹੜਾ ਹੈ ਉਹਨੇ ਇਹ ਚਾਲ ਚਲਨੀ ਕੀਤੀ ਹੈ, ਉਹਨਾਂ ਨੇ ਆਪਣੇ ਬੰਦੇ ਭੇਜ ਕਰਕੇ ਭੱਜਦੜ ਪਾਈਆਂ। ਆਪਾਂ ਨੂੰ ਨਹੀਂ ਡਰਨਾ ਚਾਹੀਦਾ, ਸਤਿਗੁਰੂ ਮਹਾਰਾਜ ਜੀ ਨੂੰ ਯਾਦ ਕਰੋ, ਨਿਰਭੀਕ ਹੋ ਕਰਕੇ ਆਪਾਂ ਜੰਗ ਕਰਨਾ ਕਰੀਏ, ਕਿਉਂਕਿ ਸਾਹਿਬਜ਼ਾਦੇ ਜਿਹੜੇ ਹਨ ਉਹ ਸਾਡੀ ਉਡੀਕ ਕਰ ਰਹੇ ਹਨ। ਸਾਹਿਬਜ਼ਾਦੇ ਸਾਨੂੰ ਆਵਾਜ਼ਾਂ ਪਏ ਮਾਰਦੇ ਹਨ ਕਿ ਆਉਣਗੇ ਮੇਰੇ ਸਿੰਘ ਤੇ ਇਹ ਜ਼ਾਲਮ ਰਾਜ ਤੋਂ ਸਾਡਾ ਬਦਲਾ ਲੈਣਗੇ। ਜਦੋਂ ਇਹ ਵੰਗਾਰ ਪਾਈਏ, ਬਚਨ ਕਰਨਾ ਕੀਤਾ, ਸਿੰਘਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ। ਫਿਰ ਤੋਂ ਗੁਰੂ ਕਾ ਖਾਲਸਾ ਜਿਹੜੇ ਭੱਜ ਕਰਕੇ ਜਾ ਰਹੇ ਸਨ ਉਹ ਵਾਪਸ ਮੁੜ ਕਰਕੇ ਆਏ। ਗਹਿ ਕੱਜ ਦੀ ਲੜਾਈ ਹੋਈ, ਇਸ ਲੜਾਈ ਦੇ ਵਿੱਚ ਪਿਆਰਿਓ ਦੁਸ਼ਮਣਾਂ ਦੇ ਦੰਦ ਜਿਹੜੇ ਹਨ ਖਾਲਸੇ ਨੇ ਖੱਟੇ ਕਰਨੇ ਕੀਤੇ। ਕਿਹਾ ਜਾਂਦਾ 12 ਤਰੀਕ ਤੋਂ ਲੈ ਕਰਕੇ 12 ਮਈ ਤੋਂ 14 ਮਈ ਤੱਕ ਤੇ ਤਕਰੀਬਨ ਪਿਆਰਿਓ 4 ਦਿਨ ਜਿਹੜਾ 3 ਦਿਨ ਜਿਹੜਾ ਇਹ ਜੰਗ ਜਿਹੜਾ ਚੱਲਦਾ ਰਿਹਾ। ਫਿਰ ਅਖੀਰ ਨੂੰ ਓੜਕ ਨੂੰ ਜਦੋਂ ਇਹਨਾਂ ਦੇ ਪੈਰ ਹਿੱਲ ਗਏ, ਫਿਰ ਗੁਰੂ ਕੇ ਖਾਲਸੇ ਨੇ ਇਹਨਾਂ ਦੇ ਵਿੱਚੋਂ ਤੇ ਜਿਹੜੇ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਤੇ ਗੁਰੂ ਕਾ ਖਾਲਸਾ ਜਿਹੜਾ ਨਾ ਪਿਆਰਿਓ, ਇਹਨਾਂ ਨੇ ਜੰਗ ਕਰਕੇ ਵਜ਼ੀਰ ਖਾਂ ਜਿਹੜਾ ਹੈ ਉਹਨੂੰ ਗ੍ਰਿਫਤਾਰ ਕਰਨਾ ਕੀਤਾ, ਉਹਨੂੰ ਟਹਿਰੀ ਕਰ ਦਿੱਤਾ। ਉਹਨੂੰ ਫਿਰ ਪਿਆਰਿਓ ਨੱਕ ਦੇ ਵਿੱਚ ਨਕੇਲ ਪਾ ਕਰਕੇ ਇਹੀ ਸਰਹੰਦ ਦੀਆਂ ਗਲੀਆਂ ਦੇ ਵਿੱਚ ਉਹਨੂੰ ਘਸੀਟਿਆ ਗਿਆ। ਘਸੀਟ ਕਰਕੇ ਪਿਆਰਿਓ ਅਖੀਰ ਦੇ ਵਿੱਚ ਇਸ ਤਰ੍ਹਾਂ ਅਧਮਰਾ ਕਰਕੇ ਛੱਡ ਦਿੱਤਾ ਤੇ ਉਹ ਪਿੰਡ ਜਿਹੜਾ ਹੈ ਭਾਵ ਕੇ ਸਰਹੰਦ ਦੇ ਵਿਚਕਾਰ ਜਿਹੜਾ ਚਬੂਤਰਾ ਬਹੁਤ ਵੱਡਾ ਜੋ ਹੈ ਉੱਥੇ ਜਾ ਕਰਕੇ ਅਸਥਾਨ ਦੇ ਉੱਤੇ ਤੇ ਇਹਨੂੰ ਪੁੱਠਾ ਲਮਕਾ ਕਰਕੇ ਅੱਗ ਲਾ ਕਰਕੇ ਇਹਨੂੰ ਪਾਪੀ ਨੂੰ ਸਾੜ ਦੇਣਾ ਕੀਤਾ, ਇਹਨੂੰ ਇਹਦੇ ਕੀਤੇ ਦੀ ਸਜ਼ਾ ਭੁਗਤਾਉਣੀ ਕੀਤੀ ਹੈ। ਇਹ ਤੋਂ ਬਾਅਦ ਜਿਹੜਾ ਝੂਠਾ ਆਨੰਦ ਜਿਹੜਾ ਇਹ ਪਿਆਰਿਓ ਭੱਜਣ ਦੇ ਵਿੱਚ ਕਹਿੰਦੇ ਕਾਮਯਾਬ ਹੋ ਗਿਆ ਸੀ, ਲੇਕਿਨ ਲਾਲਚ ਨੇ ਇਹਨੂੰ ਮਾਰ ਦਿੱਤਾ। ਇਹਦੇ ਮਨ ਵਿੱਚ ਸੀ, ਪਹਿਲੇ ਤਾਂ ਪੈਸਾ ਆਪਣਾ ਬਹੁਤ ਕਢਾ ਕੇ ਲੈ ਕੇ ਚੱਲ ਗਿਆ, ਫਿਰ ਇਹਨੂੰ ਲੱਗਿਆ ਕਿ ਭਾਈ ਮੇਰਾ ਪੈਸਾ ਬੜਾ ਰਹਿੰਦਾ ਘਰ ਦੇ ਵਿੱਚ, ਮੈਂ ਉਹ ਵੀ ਕਢਾ ਕੇ ਲੈ ਕੇ ਜਾਵਾਂ। ਤੇ ਇਹਨੇ ਭੇਸ ਵਟਾ ਲਿਆ, ਭੇਸ ਵਟਾ ਕਰਕੇ ਉਹ ਵੀ ਆਪਣਾ ਪੈਸਾ ਕਢਾ ਕੇ ਜਦੋਂ ਜਾ ਰਿਹਾ ਸੀ, ਕਿਸੇ ਨੇ ਵੇਖ ਲਿਆ, ਜਾ ਕਰਕੇ ਸਿੰਘਾਂ ਨੂੰ ਖਬਰ ਕਰ ਦਿੱਤੀ। ਸਿੰਘਾਂ ਨੇ ਆ ਕਰਕੇ ਉਹਨੂੰ ਵੀ ਪਿਆਰਿਓ ਆਪਣੇ ਕਬਜ਼ੇ ਵਿੱਚ ਲਿਆ। ਉਸ ਪਾਪੀ ਨੂੰ ਉਹ ਝੂਠਾ ਆਨੰਦ ਜਿਹੜਾ ਬਾਰ ਬਾਰ ਕਹਿੰਦਾ ਸੀ ਨਾ ਕਚਹਿਰੀ ਦੇ ਵਿੱਚ, ਇਹ ਭੁਜੰਗੀ ਹਨ, ਇਹ ਸੱਪ ਦੇ ਬੱਚੇ ਸਪੋਲੀਏ ਹਨ, ਸਿਆਣੇ ਕਹਿੰਦੇ ਕਿ ਸਪੋਲੀਆ ਵੀ ਨਿਕਲ ਜਾਵੇ ਤੇ ਉਹਨੂੰ ਮਾਰ ਦੇਣਾ ਚਾਹੀਦਾ, ਉਹਦਾ ਸਿਰ ਕੁਚਲ ਦੇਣਾ ਚਾਹੀਦਾ। ਜੇ ਵਕਤ ਰਹਿੰਦਿਆਂ ਸਪੋਲੇ ਜਿਹੜੇ ਇਹਨਾਂ ਨੂੰ ਨਾ ਮਾਰਿਆ ਜਾਵੇ, ਵੱਡੇ ਹੋ ਕਰਕੇ ਇਹਨਾਂ ਨੇ ਸਾਨੂੰ ਹੀ ਡੰਗ ਮਾਰਨਾ ਹੈ। ਇਹੀ ਪਿਆਰਿਓ ਦਲੀਲਾਂ ਦੇ ਕਰਕੇ ਇਹਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦੇ ਲਈ ਉਕਸਾਉਣਾ ਕੀਤਾ। ਬਾਰ ਬਾਰ ਇਹੀ ਕਹਿੰਦਾ ਕਿ ਭਾਈ ਸਿਆਣੇ ਇਹੀ ਕਹਿੰਦੇ ਕਿ ਨਿੱਕਾ ਜਿਹਾ ਸੱਪ ਜਿਹੜਾ ਹੈ ਘਰ ਦੇ ਵਿੱਚ ਨਿਕਲ ਜਾਵੇ, ਸਿਆਣੇ ਕਹਿੰਦੇ ਕਿ ਉਹਨੂੰ ਮਾਰ ਦਿਓ, ਜੇ ਉਹਨੂੰ ਅੱਜ ਨਹੀਂ ਮਾਰਿਆ ਉਹ ਕੱਲ੍ਹ ਵੱਡਾ ਹੋ ਕਰਕੇ ਤੁਹਾਨੂੰ ਡੰਗ ਮਾਰੇਗਾ। ਇਹ ਜਿਹੜੇ ਸਪੋਲੀਏ ਹਨ, ਸਮਾਂ ਹੈ, ਇਹਨਾਂ ਨੂੰ ਮਾਰ ਦਿਓ,
ਨਹੀਂ ਤਾਂ ਜਿਸ ਤਰ੍ਹਾਂ ਇਹਨਾਂ ਦੇ ਬਾਪ ਨੇ ਸਾਨੂੰ ਖਤਮ ਕਰਨਾ ਕੀਤਾ, ਖਰਾਬਾ ਕੀਤਾ, ਅੱਗੇ ਇਹਨਾਂ ਨੇ ਜਾ ਕਰਕੇ ਸਰਕਾਰ ਦੇ ਲਈ ਖਰਾਬ ਕੰਮ ਕਰਨਗੇ, ਉਹਨੂੰ ਵੀ ਪਕੜ ਕਰਕੇ ਸਜਾਵਾਂ ਦਿੱਤੀਆਂ ਗਈਆਂ। ਇਸ ਤਰ੍ਹਾਂ ਪਿਆਰਿਓ ਇਹ ਜਿਹੜੇ ਜ਼ਾਲਮ ਜਿਹੜੇ ਹਨ, ਜ਼ਾਲਮ ਰਾਜ, ਇਹਨਾਂ ਜ਼ਾਲਮ ਲੋਕਾਂ ਨੂੰ ਗੁਰੂ ਕੇ ਖਾਲਸੇ ਨੇ ਬਾਬਾ ਬੰਦਾ ਸਿੰਘ ਜੀ ਦੀ ਅਗਵਾਈ ਦੇ ਵਿੱਚ ਇਹਨਾਂ ਜ਼ਾਲਮਾਂ ਨੂੰ ਸਜਾਵਾਂ ਦਿੱਤੀਆਂ। ਤੇ ਸਭ ਤੋਂ ਪਹਿਲੇ ਪਿਆਰਿਓ ਖਾਲਸਾ ਰਾਜ ਜਿਹੜਾ ਉਹਦੀ ਸਥਾਪਨਾ ਕਰਨੀ ਕੀਤੀ, ਉਹਦਾ ਜਿਹੜਾ ਹੈ ਨੀਂਹ ਇਹਨਾਂ ਨੇ ਗੱਡਣੀ ਕੀਤੀ ਹੈ। ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਦੋਂ ਪਿਆਰਿਓ ਜਿੱਤਾਂ ਪ੍ਰਾਪਤ ਕਰਨੀਆਂ ਕੀਤੀਆਂ, ਉਹ ਤੋਂ ਬਾਅਦ ਉਹਨਾਂ ਨੇ ਆਪਣਾ ਸਿੱਕਾ ਚਲਾਉਣਾ ਕੀਤਾ। ਉਹਨਾਂ ਜ਼ਮਾਨਿਆਂ ਦੇ ਵਿੱਚ ਜਿਨ੍ਹਾਂ ਦਾ ਰਾਜ ਹੁੰਦਾ ਸੀ ਨਾ ਪਿਆਰਿਓ, ਉਹਨਾਂ ਦੇ ਆਪਣੇ ਨਾਮ ਦੇ ਸਿੱਕੇ ਚੱਲਦੇ ਸਨ। ਜਦੋਂ ਇਹ ਸਿੱਕੇ ਚਲਾਉਣ ਦੀ ਗੱਲ ਆਈ, ਲੋਕਾਂ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਜੀ, ਆਪ ਜੀ ਨੇ ਇਹ ਸਰਹੰਦ ਨੂੰ ਫਤਿਹ ਕਰਨਾ ਕੀਤਾ, ਜਿੱਤਣਾ ਕੀਤਾ, ਤੁਹਾਡੇ ਨਾਮ ਦੀ ਮੋਹਰ ਛਾਪ ਲਾ ਕਰਕੇ ਅਸੀਂ ਸਿੱਕਾ ਚਲਾਉਣਾ ਕਰੀਏ। ਤੇ ਦੇਖੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਨਿਮਰਤਾ, ਉਹਨਾਂ ਨੇ ਕਿਹਾ ਕਿ ਭਾਈ ਇਹ ਜਿੱਤ ਮੇਰੀ ਨਹੀਂ ਹੈ, ਇਹ ਜਿੱਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਹੈ, ਇਹ ਗੁਰੂ ਕੇ ਖਾਲਸੇ ਦੀ ਜਿੱਤ ਹੈ, ਮੇਰੇ ਨਾਂ ਦਾ ਸਿੱਕਾ ਨਹੀਂ, ਇਹ ਸਿੱਕਾ ਤਾਂ ਜਿਹੜਾ ਹੈ ਉਹ ਸਤਿਗੁਰੂ ਮਹਾਰਾਜ ਜੀ ਦੇ ਨਾਮ ਤੋਂ ਚੱਲਣਾ ਚਾਹੀਦਾ। ਸੋ ਉਹਨਾਂ ਨੇ ਫਿਰ ਸਤਿਗੁਰੂ ਮਹਾਰਾਜ ਨਾਨਕ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਮ ਦੇ ਨਾਲ ਪਿਆਰਿਓ ਉਹਨਾਂ ਨੇ ਸਿੱਕਾ ਜਾਰੀ ਕਰਨਾ ਕੀਤਾ, ਦੁਸ਼ਟਾਂ ਦਾ ਸੋਧਾ ਲਾਉਣਾ ਕੀਤਾ। ਜ਼ਾਲਮ ਰਾਜ ਜਿਹੜਾ ਹੈ ਕਈ ਸਦੀਆਂ ਤੋਂ ਪਿਆਰਿਓ ਜਿਨ੍ਹਾਂ ਦੀਆਂ ਜੜ੍ਹਾਂ ਜਿਹੜੀਆਂ ਬਹੁਤ ਗਹਿਰੇ ਜਾ ਚੁੱਕੀਆਂ ਸਨ, ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਹ ਜ਼ਾਲਮ ਰਾਜ ਦੀ ਜੜ੍ਹ ਨੂੰ ਪੁੱਟ ਦੇਣਾ ਕੀਤਾ, ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣਾ ਕੀਤਾ। ਤੇ ਫਿਰ ਜੋ ਗੁਰੂ ਕਾ ਖਾਲਸਾ ਸੁਪਨਾ ਲੈਂਦਾ ਸੀ ਕਿ ਰਾਜ ਕਰੇਗਾ ਖਾਲਸਾ, ਅੱਜ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਉਹ ਸੁਪਨਾ ਪੂਰਾ ਕਰਕੇ ਦਿਖਾਇਆ। ਤੇ ਗੁਰੂ ਕੇ ਖਾਲਸੇ ਨੇ ਪਿਆਰਿਓ ਇਸ ਤਰ੍ਹਾਂ ਆਪਣੇ ਰਾਜ ਦਾ ਪਰਚਮ ਜਿਹੜਾ ਹੈ, ਜਿੱਤ ਦਾ ਪਰਚਮ ਜਿਹੜਾ ਹੈ ਉਹ ਬੁਲੰਦ ਕਰਨਾ ਕੀਤਾ। ਇਹਨਾਂ ਦਿਹਾੜਿਆਂ ਨੂੰ ਸਰਹੰਦ ਫਤਿਹ ਦਿਵਸ ਦੇ ਰੂਪ ਦੇ ਵਿੱਚ ਬਹੁਤ ਸ਼ਰਧਾ ਅਤੇ

ਨਾਲ ਨਾਲ ਇਸ ਸਰਹੰਦ ਨੂੰ ਜਿੱਤਣ ਦੇ ਲਈ ਜਿੰਨੇ ਸਿੰਘ ਸਿੰਘਣੀਆਂ ਗੁਰੂ ਕੇ ਪਿਆਰਿਆਂ ਨੇ ਜੋ ਵੀਰਗਤੀ ਨੂੰ ਪ੍ਰਾਪਤ ਹੋਏ, ਸ਼ਹਾਦਤ ਦਾ ਜਾਮ ਪੀਣਾ ਕੀਤਾ, ਉਹਨਾਂ ਦੀਆਂ ਵੀ ਚਰਨਾਂ ਦੇ ਉੱਤੇ ਸਾਡੀ ਕੋਟਾਨ ਕੋਟ ਪ੍ਰਣਾਮ ਹੋਵੇ, ਕੋਟਾਨ ਕੋਟ ਨਮਸਕਾਰ ਹੋਵੇ। ਆਓ ਸਾਤ ਸੰਗਤ ਜੀ, ਅਗਲੀ ਲੜੀ ਵਾਰ ਕਥਾ ਜੋ ਆਪਾਂ ਨਿਤਾ ਪ੍ਰਤੀ ਸਰਵਣ ਕਰਦੇ ਹਾਂ ਉਹ ਆਪਾਂ ਸਰਵਣ ਕਰਨਾ ਕਰੀਏ। ਇੱਕ ਵਾਰੀ ਰਸਨਾ ਨੂੰ ਪਵਿੱਤਰ ਕਰਦੇ

0: ਨਾਲ ਪਿਆਰਿਓ ਇੰਨਾ ਜ਼ਿਆਦਾ ਮੀਂਹ ਪੈ ਗਿਆ ਤੇ ਹੜਾਂ ਆ ਗਈਆਂ, ਬਹੁਤ ਜ਼ਿਆਦਾ ਹੜ ਜਦੋਂ ਆ ਗਿਆ, ਕਿਉਂਕਿ ਪਾਣੀ ਸਾਨੂੰ ਚਾਹੀਦਾ ਹੈ ਪਿਆਰਿਓ ਇੱਕ ਜ਼ਰੂਰਤ ਪੂਰੀ ਕਰਨ ਦੇ ਲਈ, ਇੱਕ ਹੱਦ ਹੁੰਦੀ ਹੈ। ਸਿਆਣੇ ਕਹਿੰਦੇ ਨਾ, ਅੱਜ ਵੀ ਆਪਾਂ ਇਹ ਗਿਣਤੀ ਕਰਦੇ ਹਾਂ ਕਿ ਭਾਈ ਇੰਨਾ ਸਾਨੂੰ ਪਾਣੀ ਦੀ ਲੋੜ ਹੈ, ਇੰਨਾ ਪਾਣੀ ਪੈ ਗਿਆ ਤੇ ਆਪਾਂ ਕਹਿੰਦੇ ਠੀਕ ਹੈ, ਉਹ ਤੋਂ ਵੱਧ ਵੀ ਪੈ ਗਿਆ ਤਾਂ ਵੀ ਪਿਆਰਿਓ ਪਾਣੀ ਨੁਕਸਾਨਦਾਇਕ ਹੁੰਦਾ। ਜਿੰਨਾ ਪੈਮਾਨਾ ਸਾਨੂੰ ਚਾਹੀਦਾ ਉਹ ਤੋਂ ਬਹੁਤ ਘੱਟ ਵੀ ਗਿਆ ਪਾਣੀ ਤਾਂ ਵੀ ਬੰਦੇ ਨੂੰ ਉਹ ਜੀਵਨ ਨੂੰ ਨੁਕਸਾਨ ਦਿੰਦਾ ਹੈ। ਘੱਟ ਵੀ ਪੈ ਜਾਵੇ ਤਾਂ ਵੀ ਨੁਕਸਾਨ, ਵੱਧ ਵੀ ਹੋ ਜਾਵੇ ਤਾਂ ਵੀ ਨੁਕਸਾਨ। ਜਦੋਂ ਘੱਟ ਪੈ ਗਿਆ, ਤਰਾਹੀ ਮਾਮ ਹੋ ਕਰਕੇ ਮਹਾਰਾਜ ਜੀ ਦੇ ਕੋਲ ਆਏ, ਬੇਨਤੀਆਂ ਕੀਤੀਆਂ। ਗੁਰੂ ਮਹਾਰਾਜ ਜੀ ਨੇ ਇਹੋ ਜਿਹੀ ਕਿਰਪਾ ਕਰਨੀ ਕੀਤੀ ਪਿਆਰਿਓ, ਬਹੁਤ ਜ਼ਿਆਦਾ ਫਿਰ ਜਦੋਂ ਮੀਂਹ ਦੀ ਵਰਖਾ ਹੋਈ, ਜਦੋਂ ਹੜ੍ਹ ਆ ਗਏ, ਲੋਕਾਂ ਦੇ ਘਰ ਜਿਹੜੇ ਢਹਿਣੇ ਸ਼ੁਰੂ ਹੋ ਗਏ, ਬਹੁਤ ਜ਼ਿਆਦਾ ਜਦੋਂ ਨੁਕਸਾਨ ਹੋਣ ਲੱਗਾ, ਫਿਰ ਉਹੀ ਸੰਗਤਾਂ, ਕਿਉਂਕਿ ਬੰਦੇ ਨੂੰ ਪਿਆਰਿਓ ਕਿੱਥੇ ਵੀ ਰਾਜ ਨਹੀਂ ਆਉਂਦਾ ਹੈ। ਸੱਚ ਗੱਲ ਹੈ ਪਿਆਰਿਓ, ਥੋੜ੍ਹਾ ਕੋਈ ਵੀ ਚੀਜ਼ ਘੱਟ ਵੀ ਜਾਵੇ ਤਾਂ ਵੀ ਆਪਾਂ ਇਹ ਹੋ ਜਾਂਦੇ ਹਾਂ, ਬਹਿਬਲ ਹੋ ਜਾਂਦੇ ਹਾਂ। ਕੋਈ ਜ਼ਿਆਦਾ ਵੀ ਹੋ ਜਾਵੇ ਤਾਂ ਵੀ ਬੰਦਾ ਬਹਿਬਲ ਹੋ ਜਾਂਦਾ। ਖੈਰ ਪਿਆਰਿਓ, ਜਦੋਂ ਬਹੁਤ ਜ਼ਿਆਦਾ ਮੀਂਹ ਪੈਣਾ ਸ਼ੁਰੂ ਹੋ ਗਿਆ, ਸੰਗਤਾਂ ਨੇ ਬੇਨਤੀਆਂ ਕੀਤੀਆਂ ਕਿ ਸਤਿਗੁਰੂ ਮਹਾਰਾਜ ਹੁਣ ਕਿਰਪਾ ਕਰੋ ਮਹਾਰਾਜ, ਇਹ ਜੋ ਬਹੁਤ ਜ਼ਿਆਦਾ ਮੀਂਹ ਪੈ ਰਿਹਾ, ਝੜੀਦਾਰ ਝੜੀਆਂ ਜੋ ਲੱਗ ਗਈਆਂ, ਕਿਰਪਾ ਕਰਕੇ ਹੁਣ ਇਹਨਾਂ ਨੂੰ ਰੋਕਣਾ ਕਰੋ। ਮੇਰੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ, ਅੱਛਾ ਭਾਈ, ਜਿੰਨਾ ਚਾਹੀਦਾ ਹੋ ਗਿਆ, ਤੁਹਾਡੇ ਪਾਣੀ ਦੀ ਜ਼ਰੂਰਤਾਂ ਪੂਰੀਆਂ ਹੋ ਗਈਆਂ। ਕਹਿਣ ਲੱਗੇ, ਹਾਂ ਸਤਿਗੁਰੂ ਮਹਾਰਾਜ, ਹੁਣ ਹੱਦ ਤੋਂ ਵੱਧ ਜੇ ਹੋ ਗਿਆ ਤਾਂ ਵੀ ਇਹ ਨੁਕਸਾਨਦਾਇਕ ਹੈ। ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ, ਉਹ ਤੋਂ ਬਾਅਦ ਪਿਆਰਿਓ ਪਾਣੀ ਜਿਹੜਾ ਹੈ ਉਹ ਪੈਣ ਤੋਂ ਬੰਦ ਹੋ ਗਿਆ। ਫਿਰ ਸੰਗਤਾਂ ਬਹੁਤ ਪ੍ਰਸੰਨ ਹਨ, ਕਹਿੰਦੇ ਕਿ ਸਤਿਗੁਰੂ ਮਹਾਰਾਜ, ਜਿੰਨਾ ਸਾਨੂੰ ਚਾਹੀਦਾ ਉਨਾ ਸਾਨੂੰ ਪਾਣੀ ਵੀ ਪ੍ਰਾਪਤ ਹੋ ਗਿਆ। ਸਤਿਗੁਰੂ ਮਹਾਰਾਜ ਜੀ ਦੀ ਜ਼ਾਹਰੀ ਕਲਾ ਜਿਹੜੀ ਹੈ ਸੰਗਤਾਂ ਨੇ ਵੇਖ ਲੈਣਾ ਕੀਤਾ। ਸਾਰੇ ਕਹਿੰਦੇ ਕਿ ਸਤਿਗੁਰੂ ਮਹਾਰਾਜ ਜੀ ਦੇ ਵਿੱਚ ਅਥਾਹ ਸ਼ਕਤੀਆਂ ਹਨ। ਸਾਰੇ ਸ਼ਰਧਾਲੂ, ਸਾਰੇ ਲੋਕ ਜਿਹੜੇ ਬਹੁਤ ਜ਼ਿਆਦਾ ਗੁਰੂ ਮਹਾਰਾਜ ਜੀ ਦੀ ਇਹ ਜ਼ਾਹਰੀ ਕਲਾ, ਇਹ ਪ੍ਰਗਟ ਚੋਜ ਵੇਖ ਕਰਕੇ ਸਾਰੇ ਬੜੇ ਦੰਗ ਹਨ। ਹੁਣ ਮਾਲਵੇ ਦੇ ਇਲਾਕੇ ਦੇ ਵਿੱਚ, ਆ ਜੰਗਲ ਦੇਸ਼ ਦੇ ਵਿੱਚ, ਘਰ ਘਰ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੀ ਕੀਰਤੀ, ਮਹਾਰਾਜ ਜੀ ਦਾ ਜਸ ਹੋ ਰਿਹਾ। ਜਿਸ ਤਰ੍ਹਾਂ ਸਾਧ ਸੰਗਤ ਜੀ, ਰਾਏ ਬੇਲ ਤੇ ਚੰਬੇਲੀ ਦੇ ਫੁੱਲ ਜਦੋਂ ਖਿੜਦੇ ਨਾ, ਜਦੋਂ ਇਹਨਾਂ ਦੀ ਰੁੱਤ ਬਹਾਰ ਆਉਂਦੀ ਹੈ, ਕਿਸ ਤਰ੍ਹਾਂ ਇਹਨਾਂ ਦੀ ਖੁਸ਼ਬੂ ਪਿਆਰਿਓ ਸਾਰੇ ਵਾਤਾਵਰਣ ਦੇ ਵਿੱਚ ਫੈਲ ਜਾਂਦੀ ਹੈ। ਆ ਰਾਏ ਬੇਲ ਚੰਬੇਲੀ ਹੋ ਗਿਆ, ਰਾਤ ਨੂੰ ਰਾਤ ਰਾਣੀ ਜਦੋਂ ਖਿੜਦੀ ਹੈ, ਜਿੱਥੇ ਪਿਆਰਿਓ ਇਹਨਾਂ ਦੇ ਪੇਡੇ ਹੁੰਦੇ ਹਨ, ਆਸ ਪਾਸ ਆ ਖੁਸ਼ਬੂ ਜਦੋਂ ਵਿਥੜਦੀ, ਦੂਰ ਤੱਕ ਜਦੋਂ ਵੀ ਕਿਸੇ ਨਾਸਾ ਪੁੱਟ ਦੇ ਵਿੱਚ ਖੁਸ਼ਬੂ ਆਉਂਦੀ ਹੈ, ਉਹਦਾ ਮਨ ਬੜਾ ਗਦਗਦ ਹੋ ਜਾਂਦਾ। ਉਹ ਕਹਿੰਦਾ ਕਿ ਹਾਂ ਭਾਈ, ਇਹ ਤਾਂ ਫੁੱਲਾਂ ਦੀ ਜਿਹੜੀ ਹੈ ਖੁਸ਼ਬੂ ਆ ਰਹੀ ਹੈ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਦੀ ਕੀਰਤੀ ਜਿਹੜੀ ਹੈ ਬਹੁਤ ਸੁਖਦਾਈ, ਘਰ ਘਰ ਦੇ ਵਿੱਚ ਮਹਾਰਾਜ ਜੀ ਦੀ ਕੀਰਤੀ, ਮਹਾਰਾਜ ਜੀ ਦਾ ਜਸ ਹੋ ਰਿਹਾ।
1: ਭੂਲਣ ਸਿੰਘ ਨਾਮ ਫਿਰੰਤਾ,
0: ਹੁਣ ਪਿਆਰਿਓ ਇੱਥੋਂ ਪ੍ਰਕਰਣ ਬਦਲ ਰਿਹਾ। ਉਹੀ ਇਲਾਕੇ ਦੇ ਵਿੱਚ ਇੱਕ ਸਿੰਘ ਜਿਹੜਾ, ਜਿਹਨੂੰ ਜਿਹਦਾ ਨਾਮ ਝੂਲਣ ਸਿੰਘ ਹੈ, ਉਹ ਇਲਾਕੇ ਦੇ ਵਿੱਚ ਵਿਚਰਦਾ ਹੈ। ਇਹ ਕੀ ਕਰਦਾ ਸੀ ਪਿਆਰੀ, ਉਹ ਦੋ ਤਾਰਾ ਜਿਹੜਾ ਹੱਥ ਦੇ ਵਿੱਚ ਲੈ ਕਰਕੇ ਸਦਾ ਉਹੀ ਵਜਾਈ ਜਾਂਦਾ।
1: ਸੁੰਦਰੀ ਕੀ ਸੁਣਦਾ
0: ਸੀ, ਇੱਕ ਦਿਨ ਕੀ ਹੋਇਆ, ਮਾਤਾ ਸੁੰਦਰੀ ਜੀ ਜੋ ਹਨ, ਉਹਨਾਂ ਦੀ ਦਾਸੀ ਨੂੰ ਜਦੋਂ ਪਤਾ ਚੱਲਿਆ, ਉਹਨੇ ਜਦੋਂ ਵੇਖਿਆ, ਉਹਨੂੰ ਪਤਾ ਸੀ ਕਿ ਭਾਈ ਆ ਝੂਲਣ ਸਿੰਘ ਜਿਹੜਾ ਨਾ, ਬਹੁਤ ਵਧੀਆ ਤਰਜ ਦੇ ਵਿੱਚ ਇਹ ਤੰਤੀ ਸਾਜ਼ ਜਿਹੜਾ ਹੈ, ਇਹ ਦੋ ਤਾਰਾ ਜਿਹੜਾ ਇਹ ਵਜਾਉਂਦਾ। ਉਹਨੇ ਜਦੋਂ ਵੇਖਿਆ ਤੇ ਉਹਨੇ ਜਾ ਕਰਕੇ ਵਚਨ ਕਰਨਾ ਕੀਤਾ, ਤੇ ਉਹਨੂੰ ਜਾ ਕਰਕੇ ਉਹਨੇ ਵਚਨ ਕੀਤਾ, ਕਹਿਣ ਲੱਗੀ, ਉਹ ਝੂਲਣ ਸਿੰਘ ਜੀ, ਆਪ ਜੀ ਇੱਥੇ ਕਿਉਂ ਵਜਾਉਂਦੇ ਹੋ, ਤੇ ਐਵੇਂ ਵਾਰ ਵਾਰ ਤੁਸੀਂ ਨਾ ਇਕਾਂਤ ਦੇ ਵਿੱਚ, ਕੋਈ ਜਿੱਥੇ ਤੁਹਾਡੀ ਇਹ ਸਾਜ਼ ਨੂੰ ਨਹੀਂ ਸਰਵਣ ਕਰ ਰਿਹਾ, ਉੱਥੇ ਕਿਉਂ ਵਜਾਉਂਦੇ ਹੋ? ਜੇ ਵਜਾਉਣਾ ਹੀ ਹੈ ਨਾ, ਮੈਂ ਮਾਤਾ ਜੀ ਨੂੰ ਬੇਨਤੀ ਕਰਦੀ ਹਾਂ, ਤੁਸੀਂ ਮਾਤਾ ਜੀ ਦੇ ਕੋਲ ਇੱਥੇ ਗੁਰੂ ਘਰ, ਗੁਰੂ ਕੇ ਮਹਿਲਾਂ ਦੇ ਵਿੱਚ ਜਿੱਥੇ ਮਹਾਰਾਜ ਜੀ ਦੇ ਡੋਲੇ ਰਹਿੰਦੇ ਹਨ, ਤੇ ਇੱਥੇ ਆ ਕਰਕੇ ਵਜਾਉਣਾ ਕਰੋ, ਇਹ ਸੁਣ ਕਰਕੇ ਇਹਦਾ ਰਸ ਲੈਣਗੇ।
1: ਝੂਲਣ ਸਿੰਘ
0: ਤੇ ਉਸ ਵੇਲੇ ਝੂਲਣ ਸਿੰਘ

0: ਬੋਲਿਆ ਕਿ ਤੂੰ ਆਪਣੇ ਵੱਲੋਂ ਬੋਲ ਰਹੀ ਹੈ, ਕਿਉਂਕਿ ਤੂੰ ਕਹਿੰਦੀ ਨਾ ਕਿ ਇੱਥੇ ਆ ਕਰਕੇ ਵਜਾਓ ਮਾਤਾ ਜੀ ਨੂੰ ਵੀ ਆਪਾਣੇ ਆ ਤੰਤੀ ਸਾਜ ਦਾ ਨਾਦ ਜਿਹੜਾ ਹੈ ਸਰਵਣ ਕਰਾਉਣਾ, ਇਹ ਤੂੰ ਦੱਸਦੀ ਪਈ ਕਿ ਮਾਤਾ ਜੀ ਨੇ ਬਚਨ ਕਰਨਾ ਕੀਤਾ।
1: ਮਾਤਾ ਕਹੇ ਨਾ ਹਾਹੀ ਕਹਾ,
0: ਤੇ ਉਸ ਵੇਲੇ ਦਾਸੀ ਨੇ ਕਹਿ ਦਿੱਤਾ ਕਿ ਸਿੰਘਾ ਮੈਂ ਝੂਠ ਨਹੀਂ ਬੋਲਦੀ ਆ, ਮਾਤਾ ਜੀ ਨੂੰ ਤਾਂ ਤੇਰੇ ਬਾਰੇ ਪਤਾ ਹੀ ਨਹੀਂ ਹੈ, ਮੈਨੇ ਹੀ ਕਿਹਾ ਕਿ ਐਵੇਂ ਤੂੰ ਉੱਥੇ ਕਿਉਂ ਵਜਾਉਂਦਾ, ਇੱਥੇ ਵਜਾਓ ਤੇ ਮਾਤਾ ਜੀ ਵੀ ਜੋ ਹੈ ਇਹ ਤੇਰਾ ਗੀਤ ਇਹ ਤੇਰਾ ਨਾਦ ਸਰਵਣ ਕਰਨਗੇ। ਤੇ ਮੈਂ ਇਹੀ ਚਾਹੁੰਦੀ ਹਾਂ ਕਿ ਉਹਨਾਂ ਦੇ ਮਨ ਦੇ ਵਿੱਚ ਤੇਰੇ ਮਨ ਦੇ ਵਿੱਚ ਵੀ ਕੋਈ ਤੈਨੂੰ ਗੁੱਸਾ ਨਾ ਆ ਜਾਵੇ, ਇਸ ਕਰਕੇ ਤੈਨੂੰ ਕਹਿੰਦੀ ਹਾਂ ਮੈਂ।
1: ਝੂਲਣ ਸਿੰਘ ਤਹਾਂ ਪਧਾਰਾ,
0: ਤੇ ਸੁਣ ਕਰਕੇ ਝੂਲਣ ਸਿੰਘ ਜਿਹੜਾ ਹੈ ਉਹਨੂੰ ਜਦੋਂ ਕਹਿ ਦਿੱਤਾ ਕਿ ਚੱਲ ਮਾਤਾ ਜੀ ਦੇ ਹਜ਼ੂਰੀ ਦੇ ਵਿੱਚ ਵਜਾਉਣਾ ਕਰ, ਉਹ ਦੁਤਾਰਾ ਲੈ ਕਰਕੇ ਪਹੁੰਚ ਗਿਆ।
1: ਕਰਤ ਬਜਾਏ ਦੁਤਾਰਾ,
0: ਤੇ ਉੱਥੇ ਪਿਆਰੀ ਉਹ ਚੰਗੀ ਤਰ੍ਹਾਂ ਦੁਤਾਰਾ ਜਿਹੜਾ ਨਾ ਉਹਨੂੰ ਸੁਰ ਦੇ ਵਿੱਚ ਕਰਨਾ ਕੀਤਾ, ਕਿਉਂਕਿ ਤੰਤੀ ਸਾਜ ਜਿਹੜੇ ਨਾ ਪਿਆਰਿਓ ਕਿ ਜਦੋਂ ਇਹਨਾਂ ਦੀਆਂ ਤਾਰਾਂ ਜਦੋਂ ਢਿੱਲੀਆਂ ਰਹਿ ਜਾਂਦੀਆਂ ਉਸ ਵੇਲੇ ਵੀ ਇਹਦੇ ਵਿੱਚੋਂ ਨਾਦ ਪੈਦਾ ਨਹੀਂ ਹੁੰਦਾ, ਜਦੋਂ ਇਹਨਾਂ ਦੀਆਂ ਤਾਰਾਂ ਨੂੰ ਬਹੁਤ ਜ਼ਿਆਦਾ ਆਪਾਂ ਕੱਸ ਲੈਂਦੇ ਹਾਂ ਤਾਂ ਵੀ ਪਿਆਰਿਓ ਤਾਰਾਂ ਟੁੱਟ ਜਾਂਦੀਆਂ, ਉਹ ਮਧੁਰ ਨਾਦ ਜਿਹੜਾ ਉਹ ਪੈਦਾ ਨਹੀਂ ਹੁੰਦਾ। ਇਸ ਕਰਕੇ ਆਪਨੇ ਵੇਖਿਆ ਹੋਵੇਗਾ ਕਿ ਕਈ ਵਾਰੀ ਕਈ ਤੰਤੀ ਸਾਜੀਏ ਜਿਹੜੇ ਹਨ ਗੁਰੂ ਘਰ ਦੇ ਵਿੱਚ, ਕਿਉਂਕਿ ਪਹਿਲੇ ਜ਼ਮਾਨੇ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਵੇਲੇ ਗੁਰੂ ਘਰ ਦੇ ਵਿੱਚ ਤੰਤੀ ਸਾਜ ਵੱਜਦੇ ਸਨ, ਇਹ

0: ਗਿਆ, ਗਿਟਾਰ ਹੋ ਗਿਆ, ਇਹ ਸਾਰੇ ਤੰਤੀ ਸਾਜ ਹਨ। ਇਹ ਤੰਤੀ ਸਾਜ ਦੇ ਉੱਤੇ ਕੀਰਤਨ ਹੁੰਦਾ ਸੀ। ਇਹ ਬਾਅਦ ਦੇ ਵਿੱਚ ਪਿਆਰਿਓ ਆ ਜਿਹੜਾ ਬਾਜਾ ਜਿਹੜਾ ਨਾ ਪਿਆਰਿਓ, ਇਹਦਾ ਇਜ਼ਾਦ ਜਿਹੜਾ ਨਾ ਜਰਮਨੀ ਦੇ ਵਿੱਚ ਹੋਇਆ, ਉੱਥੋਂ ਇਹ ਬਾਜਾ ਆਇਆ। ਅੱਜ ਗੁਰੂ ਘਰ ਦੇ ਵਿੱਚ ਬਾਜੇ ਵੀ ਵੱਜਦੇ ਹਨ, ਠੀਕ ਹੈ, ਆਪਾਂ ਖੰਡਨ ਮੰਨਣ ਦੇ ਵਿੱਚ ਨਹੀਂ ਪੈਣਾ। ਕਈ ਕੀਰਤਨੀਏ ਪਿਆਰਿਓ ਬਾਜੇ ਦੇ ਉੱਤੇ, ਉਹ ਬਾਜੇ ਦੀਆਂ ਸੁਰਾਂ ਉੱਤੇ ਕੀਰਤਨ ਕਰਦੇ, ਕਈ ਤੰਤੀ ਸਾਜ ਦੇ ਉੱਤੇ ਕਰਦੇ ਹਨ। ਤੰਤੀ ਸਾਜ ਦੇ ਉੱਤੇ ਜਦੋਂ ਪਿਆਰਿਓ ਕੀਰਤਨ ਕਰਨਾ ਹੋਵੇ ਨਾ, ਸਭ ਤੋਂ ਪਹਿਲੇ ਆਪਣੇ ਵੇਖਿਆ ਹੋਵੇਗਾ ਕਿ ਸਾਜੀਆ ਜਿਹੜਾ ਵਜਾਉਣ ਵਾਲਾ ਸਾਜ ਉਹਦੀਆਂ ਤਾਰਾਂ ਨੂੰ ਕੱਸਦਾ ਹੈ। ਜਦੀ ਵੀ ਕੱਸੀ ਜਾਵੇ ਤਾਂ ਵੀ ਪਿਆਰਿਓ ਗੱਲ ਨਹੀਂ ਬਣਦੀ ਹੈ, ਢਿੱਲੀ ਰਹਿ ਗਈ ਤਾਂ ਵੀ ਗੱਲ ਨਹੀਂ ਬਣਦੀ, ਉਹਨੂੰ ਇੱਕ ਮਾਤਰਾ ਦੇ ਵਿੱਚ ਉਹਨੂੰ ਕੱਸਣਾ ਪੈਂਦਾ। ਤੇ ਉਸ ਵੇਲੇ ਜਾ ਕਰਕੇ ਉਹਨੇ ਇੱਕ ਪਾਸੇ ਜਦੋਂ ਤੰਤੀ ਸਾਜ ਕੱਸਣਾ ਕੀਤਾ, ਉਹ ਦਾਸੀ ਗਈ ਜਾ ਕਰਕੇ ਮਾਤਾ ਸੁੰਦਰੀ ਜੀ ਦੇ ਤਾਂ ਹੀ ਉਹਨੇ ਵਚਨ ਕੀਤਾ। ਤੇ ਉਹ ਕਹਿਣ ਲੱਗੀ, ਮਾਤਾ ਜੀ ਆਹ ਸਿੰਘ ਜਿਹੜਾ ਨਾ ਝੂਲਣ ਸਿੰਘ ਬਹੁਤ ਵਧੀਆ ਦੁਤਾਰਾ ਵਜਾਉਂਦਾ, ਬਹੁਤ ਵਧੀਆ ਨਾਦ ਛੇੜਦਾ, ਮੈਂ ਉਹਨੂੰ ਬੇਨਤੀ ਕਰਕੇ ਲੈ ਕੇ ਆਈ ਹਾਂ, ਤੇ ਤੁਸੀਂ ਵੀ ਉਹਨੂੰ ਸਰਵਣ ਕਰਨਾ ਕਰੋ। ਤੇ ਉਸ ਵੇਲੇ ਮਾਤਾ ਜੀ ਨੇ ਵਚਨ ਕੀਤਾ, ਕਹਿਣ ਲੱਗੇ ਸਿੰਘਾ ਇਹ ਸਿਰਫ ਤੂੰ ਵਾਜਾ ਵਜਾਉਂਦਾ ਕਿ ਨਾਲ ਇਹਦੇ ਉੱਤੇ ਕੋਈ ਸ਼ਬਦ ਦਾ ਕੀਰਤਨ ਵੀ ਕਰਦਾ ਹੈ? ਤੇ ਉਹਨੇ ਕਹਿ ਦਿੱਤਾ, ਨਹੀਂ ਮਾਤਾ ਜੀ, ਮੈਂ ਤਾਂ ਸਿਰਫ ਇਹ ਸਾਜ ਵਜਾਉਂਦਾ ਹਾਂ, ਇਹਦੀਆਂ ਧੁਨੀਆਂ ਵਜਾਉਂਦਾ ਹਾਂ, ਮੈਂ ਇਹਦੇ ਉੱਤੇ ਗੀਤ ਕੋਈ ਸ਼ਬਦ ਨਹੀਂ ਗਾਉਂਦਾ ਹਾਂ। ਉਸ ਵੇਲੇ ਫਿਰ ਉਹ ਜਿਹੜਾ ਝੂਲਣ ਸਿੰਘ ਪਿਆਰਿਓ ਉੱਥੇ ਬੈਠ ਕਰਕੇ ਉਹਨੇ ਦੁਤਾਰਾ ਜਿਹੜਾ ਹੈ ਵਜਾਉਣਾ ਕੀਤਾ।
1: ਝੂਲਣ ਸਿੰਘ ਬਹੁਲ ਸਿਧਾਇਓ,
0: ਤੇ ਉਹ ਤੋਂ ਬਾਅਦ ਝੂਲਣ ਸਿੰਘ ਜਿਹੜਾ ਉੱਠ ਕਰਕੇ ਚੱਲ ਗਿਆ।
1: ਅਖੀਰ ਗਏ ਤਿਸ ਕਾ,
0: ਤੇ ਉਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ਼ਿਕਾਰ ਖੇਡਣ ਦੇ ਲਈ ਗਏ ਸਨ।
1: ਸੰਧਿਆ ਭਰੀ ਕਿਰਪਾਲਾ,
0: ਤੇ ਕਿਰਪਾਲੂ ਸਤਿਗੁਰੂ ਮਹਾਰਾਜ ਸੰਧਿਆ ਦਾ ਵੇਲਾ ਜਦੋਂ ਹੋਇਆ, ਜਦੋਂ ਆਪਣੇ ਮਹਿਲਾਂ ਦੇ ਵਿੱਚ ਆਪਣੇ ਨਿੱਜ ਘਰ ਦੇ ਵਿੱਚ ਆਏ,
1: ਝੂਲਣ ਸਿੰਘ ਮਨ ਵਿਖਾ ਵਿਚਾਰ,
0: ਉਸ ਵੇਲੇ ਭਾਈ ਝੂਲਣ ਸਿੰਘ ਨੇ ਆਪਣੇ ਮਨ ਦੇ ਵਿੱਚ ਵਿਚਾਰ ਕਰਨੀ ਕੀਤੀ। ਇਹਨੇ ਪਿਆਰਿਓ ਆਪਣੇ ਮਨ ਦੇ ਵਿੱਚ ਨਾ ਬਹੁਤ ਜ਼ਿਆਦੀ ਗੈਰਤ ਨੂੰ ਧਾਰਨ ਕਰਨਾ ਕੀਤਾ, ਆਪਣੇ ਮਨ ਦੇ ਨਾਲ ਹੀ ਇਹ ਵਚਨ ਕਰਦਾ ਹੈ, ਆਪਣੇ ਮਨ ਨੂੰ ਹੀ ਸਮਝਾਉਂਦਾ, ਕਹਿੰਦਾ ਕਿ ਮਨਾ ਤੂਨੇ ਨਾ ਬਹੁਤ ਵੱਡੀ ਇਹ ਮਨਮਤ ਕਰਨੀ ਕੀਤੀ ਆ, ਤੈਨੂੰ ਇੰਜ ਕੰਮ ਨਹੀਂ ਕਰਨਾ ਚਾਹੀਦਾ। ਜੇ ਮੇਰੀ ਭੈਣ ਜਾਂ ਮੇਰੀ ਮਾਂ ਜਿਹੜੀ ਹੈ ਕੋਈ ਜੇ ਮੈਨੂੰ ਬੋਲਦੀ ਤਾਂ ਕੋਈ ਮੈਂ ਜਾ ਕਰਕੇ ਇਸ ਤਰ੍ਹਾਂ ਥੋੜੀ ਵਜਾਉਣਾ ਸੀ।
1: ਲਾਜ ਧਰੋ ਹਟ ਜਾਵੋ,
0: ਤੇ ਉਸ ਵੇਲੇ ਨਾ ਮੈਨੂੰ ਲਾਜ ਆਉਂਦੀ ਸੀ ਕਿ ਨਹੀਂ ਜੀ ਇਹਨਾਂ ਦੇ ਅੱਗੇ ਮੈਂ ਕਿਸ ਤਰ੍ਹਾਂ ਵਜਾਉਣਾ ਇਹ ਕਰਨਾ, ਕਿਉਂਕਿ ਪਿਆਰਿਓ ਇੱਥੇ ਜਦੋਂ ਆਪਾਂ ਪੜ੍ਹਦੇ ਹਾਂ ਨਾ, ਅਸਲ ਦੇ ਵਿੱਚ ਜਦੋਂ ਭਾਈ ਝੂਲਣ ਸਿੰਘ ਉੱਥੇ ਗਿਆ ਤੇ ਉੱਥੇ ਜੋ ਦਾਸੀਆਂ ਆਦਿਕ ਜੋ ਸੀ ਨਾ ਗੁਰੂ ਮਹਾਰਾਜ ਜੀ ਦੀਆਂ, ਜੋ ਸਤਿਕਾਰਯੋਗ ਮਾਤਾ ਜੀ ਦੀਆਂ ਗੋਲਣਾਂ ਆਦਿਕ, ਉਹਨਾਂ ਨੂੰ ਵੇਖ ਕਰਕੇ ਨਾ ਇਹਦਾ ਮਨ ਜਿਹੜਾ ਨਾ ਉਹ ਥੋੜ੍ਹਾ ਜਿਹਾ ਵਿਚਲਿਤ ਜਿਹਾ ਹੋ ਗਿਆ। ਇਹਦੇ ਮਨ ਦੇ ਵਿੱਚ ਪਿਆਰਿਓ ਮੰਦ ਭਾਵਨਾ ਆਈ ਹੈ, ਤਾਂ ਕਰਕੇ ਇਹਨੂੰ ਮਾਤਾ ਜੀ ਨੇ ਕਿਹਾ ਵੀ ਸੀ ਕਿ ਭਾਈ ਤੂੰ ਸਿਰਫ ਇਹ ਸਾਜ ਕਿਉਂ ਵਜਾਉਂਦਾ, ਕੋਈ ਗੁਰਬਾਣੀ ਦਾ ਸ਼ਬਦ ਵੀ ਤੂੰ ਗਾਉਣਾ ਕਰ ਇਹਦੇ ਉੱਤੇ। ਤੇ ਉਸ ਵੇਲੇ ਇਹਦੇ ਮਨ ਦੇ ਵਿੱਚ ਕੋਈ ਗਲਤ ਫੁਰਨੇ ਆ ਰਹੇ ਸਨ ਉਹਨਾਂ ਦਾਸੀਆਂ ਨੂੰ ਵੇਖ ਕਰਕੇ, ਇਹਨੇ ਕੀ ਕੀਤਾ ਪਿਆਰਿਓ, ਕਹਿ ਦਿੱਤਾ ਕਿ ਨਹੀਂ ਜੀ ਮੈਂ ਸ਼ਬਦ ਦਾ ਕੀਰਤਨ ਨਹੀਂ ਕਰਦਾ, ਮੈਂ ਸਿਰਫ ਫੋਕ ਵਜਾਉਂਦਾ ਹਾਂ, ਸਿਰਫ ਇਹ ਸਾਜ ਵਜਾਉਂਦਾ। ਇਹਨੇ ਆਪਣੇ ਮਨ ਨੂੰ ਸਮਝਾਉਣਾ ਕੀਤਾ ਕਿ ਮਨਾ ਇਹ ਤਾਂ ਤੂਨੇ ਬਹੁਤ ਵੱਡਾ ਪਾਪ ਕੀਤਾ, ਕਿਉਂਕਿ ਉੱਥੇ ਗਿਆ ਤੇ ਤੇਰੇ ਮਨ ਦੇ ਵਿੱਚ ਇਹ ਵਾਸਨਾ ਭਾਵਨਾ ਨਹੀਂ ਆਉਣੀ ਚਾਹੀਦੀ ਸੀ, ਲੇਕਿਨ ਤੇਰੇ ਮਨ ਦੇ ਵਿੱਚ ਇਹ ਭਾਵਨਾ ਕਿਉਂ ਆਈ ਹੈ?
1: ਮਹਿਲਾ ਨਿਕਟ ਬਜਾਇਓ,
0: ਤੇ ਤੂਨੇ ਜਾ ਕਰਕੇ ਗੁਰੂ ਮਹਿਲਾਂ ਦੇ ਕੋਲ ਜਾ ਕਰਕੇ ਇਹ ਵਜਾਉਣਾ ਕੀਤਾ, ਤੈਨੂੰ ਚਾਹੀਦਾ, ਉਹਨਾਂ ਨੇ ਕਿਹਾ ਸੀ ਮਾਤਾ ਜੀ ਨੇ ਕਿ ਸ਼ਬਦ ਗਾ, ਤੇ ਤੂਨੇ ਸ਼ਬਦਾਂ ਦਾ ਗਾਇਨ ਕਿਉਂ ਨਹੀਂ ਕਰਨਾ ਕੀਤਾ? ਇਹਨੇ ਸਾਧ ਸੰਗਤ ਜੀ ਇੰਨਾ ਜ਼ਿਆਦਾ ਮਨ ਦੇ ਵਿੱਚ ਉਦਾਸ ਹੋ ਗਿਆ, ਤੇ ਇਹਨੇ ਇੰਨਾ ਆਪਣੇ ਆਪ ਦੇ ਉੱਤੇ ਲਾਲਤਾਂ ਪਾਈਆਂ, ਕਿਉਂਕਿ ਉੱਥੇ ਜਾ ਕਰਕੇ ਜਿਹੜੀਆਂ ਦਾਸੀਆਂ ਆਦਿਕ ਨੂੰ ਉਹਨਾਂ ਨੂੰ ਵੇਖਿਆ, ਮਨ ਦੇ ਵਿੱਚ ਗਲਤ ਵਾਸਨਾ ਆਈ, ਇਹਦੇ ਮਨ ਦੇ ਵਿੱਚ ਬੜਾ ਪਛਤਾਪ ਆਇਆ। ਉਹਨੇ ਕਿਹਾ ਕਿ ਸਭ ਜੋ ਨਾ ਇਹ ਕਾਮ ਵਾਸਨਾ ਕਰਕੇ ਕਾਮ ਦਾ ਇੰਦਰਾ ਜਿਹੜਾ ਇਹਦੇ ਕਰਕੇ ਹੋਇਆ ਤੇ ਇਹਨੇ ਪਿਆਰੀ ਉਹ ਬਹੁਤ ਜ਼ਿਆਦਾ ਆਪਣੇ ਉੱਤੇ ਸੱਟਾਂ ਮਾਰਦੀਆਂ
1: ਕੀਤੀਆਂ
0: ਤੇ ਉਸ ਵੇਲੇ ਇਹਨੇ ਨੇਮ ਕਰਨਾ ਕੀਤਾ ਤੇ ਇਹਨੇ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਭਾਈ ਮੈਂ ਮੌਨ ਧਾਰਨ ਕਰਨਾ, ਮੈਂ ਕਿਹਦੇ ਨਾਲ ਵਚਨ ਹੀ ਨਹੀਂ ਕਰਨਾ। ਤੇ ਸਿੰਘਾਂ ਨੇ ਪਿਆਰਿਓ ਉਹਦਾ ਇਹ ਹਾਲ ਜਦੋਂ ਵੇਖਣਾ ਕੀਤਾ ਤੇ ਜਾ ਕਰਕੇ ਸਤਿਗੁਰੂ ਮਹਾਰਾਜ ਜੀ ਨੂੰ ਇਹਦਾ ਸਾਰਾ ਝਗੜਾ ਜਿਹੜਾ ਹੈ ਕਿ ਸਤਿਗੁਰੂ ਮਹਾਰਾਜ ਆ ਝੂਲਣ ਸਿੰਘ ਜਿਹੜਾ ਭਾਵਨਾ ਵਾਲਾ ਹੈ ਲੇਕਿਨ ਮਨ ਦੇ ਵਿੱਚ ਇਹ ਮੰਦ ਵਾਸਨਾ ਆ ਗਈ ਤੇ ਇਹਨੇ ਦੇਖੋ ਜੋ ਵਚਨ ਵੀ ਕਰਨਾ ਕੀਤਾ ਸੀ ਨਾ ਉਹ ਵੇਖ ਕਰਕੇ ਇਹਦਾ ਮਨ ਜਿਹੜਾ ਨਾ ਬਹੁਤ ਪਛਤਾਪ ਦੇ ਨਾਲ ਭਰ ਗਿਆ। ਇਹ ਬਾਰ ਬਾਰ ਆਪਣੇ ਆਪ ਨੂੰ ਤਾੜਨਾ ਕਰਦਿਆਂ ਇਹਨੇ ਆਪਣੇ ਇਹ ਜਿਹੜਾ ਹੈ ਜਨਾਂਗ ਦੇ ਉੱਤੇ ਵੀ ਪ੍ਰਹਾਰ ਕਰਨਾ ਕੀਤਾ, ਨਾਲ ਇਹਨੇ ਪ੍ਰਣ ਕਰ ਲਿਆ ਅੱਜ ਤੋਂ ਬਾਅਦ ਮੈਂ ਕਿਹਦੇ ਨਾਲ ਵਚਨ ਹੀ ਨਹੀਂ ਕਰਨਾ। ਮਹਾਰਾਜ ਨੂੰ ਕਹਿੰਦੇ ਕਿ ਸਤਿਗੁਰੂ ਮਹਾਰਾਜ ਇਹ ਮੌਨੀ ਬਣ ਗਿਆ ਹੈ, ਇਹਨੇ ਮੌਨ ਧਾਰਨ ਕਰਨਾ ਕੀਤਾ ਤੇ ਇਹਨੇ ਫਿਰ ਆਪਣੇ ਗੁਪਤਾਂਗ ਦੇ ਉੱਤੇ ਵੀ ਪ੍ਰਹਾਰ ਕਰਨਾ ਕੀਤਾ। ਤੇ ਸਤਿਗੁਰੂ ਮਹਾਰਾਜ ਨੂੰ ਜਦੋਂ ਸਿੰਘਾਂ ਨੇ ਜਦੋਂ ਦੱਸਿਆ ਮੇਰੇ ਪਾਤਸ਼ਾਹ ਜੀ ਨੇ ਪਿਆਰਿਓ ਵਚਨ ਕੀਤਾ ਗੁਰ ਕਹੇ ਕਹਾਂ ਪਯੋ ਇਮ ਕੀ ਨਾ, ਪਾਤਸ਼ਾਹ ਜੀ ਨੇ ਵਚਨ ਕੀਤਾ ਕਿ ਭਾਈ ਇਹ ਕਰਨ ਦੇ ਨਾਲ

0: ਤੇ ਉਸ ਤੋਂ ਬਾਅਦ ਮਨ ਦੀ ਵਾਸ਼ਨਾ ਥੋੜੀ ਪਿਆਰਿਓ ਇਹ ਖਤਮ ਹੋ ਜਾਂਦੀ ਹੈ। ਮੇਰੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ ਕਿ ਪਿਆਰਿਓ ਇਹ ਕਈ ਲੋਕ ਨਾ ਆਪਾਂ ਵੇਖਦੇ ਹਾਂ ਜੋ ਪਿਆਰਿਓ ਸਖਤ ਸਾਧਨਾਵਾਂ ਕਰਦੇ ਨਾ ਉਹ ਕੀ ਕਰਦੇ ਹਨ, ਉਹ ਇੰਦਰੀਆਂ ਦੇ ਉੱਤੇ ਸਾਧਨਾ ਕਰਦੇ। ਉਹ ਕਹਿੰਦੇ ਕਿ ਸਾਰਾ ਦੋਸ਼ ਜਿਹੜਾ ਹੈ ਉਹ ਇੰਦਰੀਆਂ ਦਾ ਹੈ। ਜਦੋਂ ਅੱਖਾਂ ਜਿਹੜੀਆਂ ਪਰ ਤਨ ਨੂੰ ਵੇਖਦੀਆਂ ਉਹ ਕਹਿੰਦੇ ਕਿ ਜੀ ਇਹ ਅੱਖਾਂ ਦਾ ਦੋਸ਼ ਹੈ। ਜਦੋਂ ਪਿਆਰਿਓ ਕੰਨ ਜਿਹੜੇ ਹਨ ਪਰ ਨਾਦ ਨੂੰ ਸੁਣ ਕਰਕੇ ਉਹਦੇ ਵਿੱਚੋਂ ਵਾਸ਼ਨਾ ਜਦੋਂ ਲੈਂਦੇ ਉਹ ਕਹਿੰਦੇ ਜੀ ਇਹ ਕੰਨ ਦਾ ਦੋਸ਼ ਹੈ। ਇਸ ਕਰਕੇ ਕਈ ਲੋਕਾਂ ਨੇ ਪਿਆਰਿਓ ਕੀ ਕਰਨਾ ਕੀਤਾ ਕਿ ਜਦੋਂ ਵੇਖਦੇ ਹਾਂ ਕਿ ਭਾਈ ਇਹ ਇੰਦਰੀਆਂ ਦਾ ਦੋਸ਼ ਹੈ, ਇਹ ਸਾਡੀਆਂ ਗੁਪਤ ਇੰਦਰੀਆਂ, ਇਹਦੇ ਕਰਕੇ ਮਨ ਜਿਹੜਾ ਬਹੁਤ ਜ਼ਿਆਦਾ ਚੰਚਲ ਹੋ ਰਿਹਾ ਜਾਂ ਮਨ ਜਿਹੜਾ ਹੈ ਕਾਮ ਦੇ ਵੱਲ ਜਾਂਦਾ ਹੈ। ਉਹ ਲੋਕ ਕੀ ਕਰਦੇ ਪਿਆਰਿਓ ਆਪਣੇ ਇੰਦਰੀਆਂ ਦਾ ਦਮਨ ਕਰ ਦਿੰਦੇ ਹਨ ਤੇ ਉਹਦੇ ਉੱਤੇ ਜਿਸ ਤਰ੍ਹਾਂ ਕਿ ਜਿਹੜੇ ਨਾਗੇ ਸਾਧੂ ਹੁੰਦੇ ਨਾ ਪਿਆਰਿਓ, ਜੈਨੀਆਂ ਦੇ ਵਿੱਚ ਵੀ ਆਪ ਜੀ ਦੇਖੋ ਜੈਨੀ ਸਾਧੂ ਜਿਹੜੇ ਨਾਗੇ ਰਹਿੰਦੇ ਹਨ, ਤੇ ਉਸ ਤੋਂ ਬਾਅਦ ਹਿੰਦੂਆਂ ਦੇ ਵਿੱਚ ਵੀ ਦਿਗੰਬਰ ਆਦਿਕ ਕਈ ਵਾਰੀ ਵੇਖੀਦਾ, ਆਪਨੇ ਵੇਖਿਆ ਹੋਵੇਗਾ ਕਿ ਨਾਂਗੇ ਸਾਧੂ ਜਿਹਨੂੰ ਬੋਲਦੇ ਉਹ ਵੀ ਇੰਝ ਹੀ ਕਰਦੇ ਪਿਆਰਿਓ। ਉਹ ਕਹਿੰਦੇ ਕਿ ਭਾਈ ਇਹ ਦੋਸ਼ ਇਹ ਇੰਦਰੀਆਂ ਦਾ ਹੈ, ਉਹ ਇੰਦਰੀਆਂ ਦਾ ਦਮਨ ਕਰ ਦਿੰਦੇ ਹਨ, ਉਹਨਾਂ ਨੂੰ ਕੱਟ ਦੇਣਾ ਜਾਂ ਉਹਨਾਂ ਨੂੰ ਇਸ ਤਰ੍ਹਾਂ ਇਹ ਕਰਨਾ ਕਿ ਉਹ ਇੰਦਰੀ ਕੰਮ ਤੋਂ ਰਹਿ ਜਾਵੇ। ਤੇ ਉਸ ਤੋਂ ਬਾਅਦ ਕਹਿੰਦੇ ਕਿ ਜੀ ਅਸੀਂ ਇੰਦਰੀ ਜਿੱਤ ਹੋ ਗਏ ਹਾਂ, ਅਸਾਂ ਨੇ ਇੰਦਰੀਆਂ ਨੂੰ ਜਿੱਤ ਲੈਣਾ ਕੀਤਾ। ਮਹਾਰਾਜ ਨੇ ਕਿਹਾ ਕਿ ਇਹ ਇੰਦਰੀਆਂ ਦਾ ਦਮਨ ਕਰਨ ਦੇ ਨਾਲ ਪਿਆਰਿਓ ਮਨ ਕੀ ਵਾਸਨਾ ਮਨ ਤੇ ਟਰੈ, ਮਨ ਦੀ ਵਾਸਨਾ ਪਿਆਰਿਓ ਖਤਮ ਥੋੜੀ ਹੋ ਜਾਂਦੀ ਹੈ। ਮਨ ਦੀ ਵਾਸਨਾ ਨਾ ਪਿਆਰਿਓ ਉਹ ਮਨ ਕਰਕੇ ਹੀ ਜਿਹੜੀ ਹੈ ਉਹ ਨਾਸ਼ ਹੁੰਦੀ ਹੈ। ਕਿਹਾ ਜਾਂਦਾ ਪਿਆਰਿਓ ਜਿਸ ਤਰ੍ਹਾਂ ਸੂਰਦਾਸ, ਕਈ ਸੂਰਦਾਸ ਹੋਏ ਹਨ। ਇੱਕ ਪਿਆਰਿਓ ਦੇਖੋ ਗੁਰਬਾਣੀ ਦੇ ਵਿੱਚ ਵੀ ਜਿਨ੍ਹਾਂ ਦਾ ਸ਼ਬਦ ਆਉਂਦਾ, ਇੱਕ ਪੰਕਤੀ ਆਉਂਦੀ ਹੈ, ਉਹ ਪੂਰਨ ਮਹਾਂਪੁਰਖ ਔਰ ਵੀ ਤੇ ਸੂਰਦਾਸ ਨਾਮਕ ਕਈ ਭਗਤ ਹੋਏ ਹਨ। ਇਸ ਕਰਕੇ ਕਈ ਵਾਰੀ ਭੁਲੇਖਾ ਪੈ ਜਾਂਦਾ। ਕਹਿੰਦੇ ਸੂਰਦਾਸ ਜਿਹੜਾ ਨਾ ਪਿਆਰਿਓ ਤੇ ਬਹੁਤ ਵੱਡਾ ਵਿਦਵਾਨ ਸੀ। ਕਿਹਾ ਜਾਂਦਾ ਇਹ ਉਹ ਸੂਰਦਾਸ ਬਾਣੀਕਾਰ ਸੂਰਦਾਸ ਜੀ ਨਹੀਂ, ਇਹ ਦੂਜੇ ਸੂਰਦਾਸ ਹਨ। ਅਸਲ ਦੇ ਵਿੱਚ ਪਿਆਰਿਓ ਤੇ ਜਿਨ੍ਹਾਂ ਨੂੰ ਆਪਾਂ ਸੂਰਮਾ ਸਿੰਘ ਬੋਲਦੇ ਹਾਂ, ਅੱਖਾਂ ਕਰਕੇ ਜਿਹੜੇ ਅੰਨੇ ਹੁੰਦੇ ਹਨ, ਇੱਕ ਪਿਆਰਿਓ ਜਮਾਂਦਰੂ ਜਿਹੜੇ ਹਨ ਬਚਪਨ ਤੋਂ ਹੀ ਅੱਖਾਂ ਕਰਕੇ ਅੰਨੇ ਹੋ ਜਾਂਦੇ, ਉਹਨਾਂ ਨੂੰ ਸੂਰਮਾ ਸਿੰਘ ਬੋਲਦੇ ਹਨ। ਗੁਰੂ ਘਰ ਦੇ ਵਿੱਚ ਬਹੁਤ ਵੱਡੇ ਤੋਂ ਵੱਡੇ ਕੀਰਤਨੀਏ ਸੂਰਮੇ ਹੋਏ ਹਨ, ਆਪਾਂ ਉਹਨਾਂ ਨੂੰ ਅੰਨਾ ਨਹੀਂ ਬੋਲਦੇ ਹਾਂ, ਉਹਨਾਂ ਨੂੰ ਸੂਰਮਾ ਸਿੰਘ ਬੋਲਦੇ ਹਾਂ। ਇਸ ਤਰ੍ਹਾਂ ਹੀ ਪਿਆਰਿਓ ਹਿੰਦੂਆਂ ਦੇ ਵਿੱਚ ਉਹਨਾਂ ਨੂੰ ਸੂਰਦਾਸ ਬੋਲਦੇ ਹਨ, ਤੇ ਹੋ ਸਕਦਾ ਇਸ ਤਰ੍ਹਾਂ ਬਹੁਤ ਸਾਰੇ ਸੂਰਦਾਸ ਹੋਣਗੇ। ਇੱਕ ਜਿਹੜਾ ਸੂਰਦਾਸ ਕਿਹਾ ਜਾਂਦਾ ਉਹਦੀ ਕਥਾ ਆਉਂਦੀ ਹੈ ਕਿ ਉਹ ਕੀ ਕੀਤਾ ਸੀ ਪਿਆਰਿਓ, ਉਹਨੇ ਬੜਾ ਜਪ ਤਪ ਕੀਤਾ, ਉਹਨੇ ਇਹੀ ਜਪ ਤਪ ਕੀਤਾ, ਉਹਨੇ ਇਹੀ ਸੋਚਿਆ ਕਿ ਭਾਈ ਮੈਂ ਪਰਤਰਿਆ ਰੂਪ ਨਾ ਪੇਖੈ ਨੇਤਰ, ਮੈਂ ਆਪਣੀਆਂ ਅੱਖਾਂ ਦੇ ਨਾਲ ਪਰਾਇਆ ਤਨ ਨਹੀਂ ਵੇਖਣਾ ਹੈ, ਕਿਸੇ ਵੀ ਤਨ ਨੂੰ ਵੇਖ ਕਰਕੇ ਮੈਂ ਵਾਸ਼ਨਾ ਦੇ ਸੰਯੁਕਤ ਨਹੀਂ ਹੋਣਾ। ਇਹਨੇ ਇਹ ਪ੍ਰਣ ਕਰਨਾ ਕੀਤਾ, ਇਹਨੇ ਪ੍ਰਣ ਕੀਤਾ ਇਕਾਂਤ ਦੇ ਵਿੱਚ ਪਿਆਰਿਓ ਇਹਨੇ ਸਾਧਨਾਵਾਂ ਕੀਤੀਆਂ ਕਈ ਸਾਲ, ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਕੋਈ ਬੀਬੀ ਨੂੰ ਕੋਈ ਵਿਪਰੀਤ ਲਿੰਗ ਨੂੰ ਵੇਖਿਆ ਹੀ ਨਹੀਂ ਤੇ ਪਤਾ ਥੋੜ੍ਹੀ ਲੱਗਣਾ। ਕਹਿੰਦੇ ਕਿ ਇਹਨੂੰ ਇੰਜ ਭਰਮ ਪੈਦਾ ਹੋ ਗਿਆ ਕਿ ਜੀ ਹੁਣ ਮੈਨੇ ਆਪਣੀਆਂ ਅੱਖਾਂ ਨੂੰ ਸਾਧ ਲਈਆਂ, ਹੁਣ ਮੇਰੇ ਅੱਖਾਂ ਨੇ ਇਹ ਨੇਤਰਾਂ ਨੇ ਪਰ ਤਨ ਨੂੰ ਨਹੀਂ ਵੇਖਣਾ ਹੈ, ਉਹ ਮੰਦ ਵਾਸ਼ਨਾ ਦੇ ਨਾਲ ਇਹਨੂੰ ਨਹੀਂ ਇਹਨੇ ਨਹੀਂ ਵੇਖਣਾ। ਕਹਿੰਦੇ ਫਿਰ ਇੰਜ ਪਿਆਰਿਓ ਮਨ ਦੇ ਵਿੱਚ ਬੜਾ ਪ੍ਰਸੰਨ ਹੋਇਆ ਤੇ ਜਦੋਂ ਸੰਸਾਰ ਦੇ ਵਿੱਚ ਲੋਕਾਂ ਦੇ ਵਿਚਕਾਰ ਆਇਆ ਤੇ ਕਈ ਵਾਰੀ ਜਦੋਂ ਕੁਛ ਬੀਬੀਆਂ ਨੂੰ ਕਈ ਜਦੋਂ ਵਿਪਰੀਤ ਲਿੰਗ ਨੂੰ ਜਦੋਂ ਵੇਖਣਾ ਕੀਤਾ, ਫਿਰ ਅੱਖਾਂ ਦੇ ਨਾਲ ਜਦੋਂ ਵੇਖਦਾ ਪਿਆਰਿਓ ਇਹਦੇ ਮਨ ਦੇ ਅੰਦਰ ਨਾ ਮੰਦ ਵਾਸ਼ਨਾ ਫੁਰਨੀ ਸ਼ੁਰੂ ਹੋ ਗਈ। ਇਹ ਇੰਨਾ ਪਰੇਸ਼ਾਨ ਹੋਇਆ, ਇਹਨੇ ਇੰਨਾ ਰੋਕਣ ਦਾ ਯਤਨ ਕਰਨਾ ਕੀਤਾ, ਲੇਕਿਨ ਫਿਰ ਵੀ ਪਿਆਰਿਓ ਉਹ ਮੰਦ ਵਾਸ਼ਨਾ ਜਿਹੜੀ ਹੈ ਪਰ ਤਨ ਦੇ ਵੱਲ ਜੋ ਨਿਗਾਹ ਜਾ ਰਹੀ ਹੈ ਉਹ ਤੋਂ ਨਹੀਂ ਜਦੋਂ ਰੋਕ ਸਕਿਆ। ਕਹਿੰਦੇ ਅਖੀਰ ਨੂੰ ਥੱਕ ਗਿਆ, ਥੱਕ ਕਰਕੇ ਪਿਆਰਿਓ ਇਹਨੇ ਆਪਣੇ ਅੱਖਾਂ ਦੇ ਉੱਤੇ ਪ੍ਰਹਾਰ ਕਰਕੇ ਇਹ ਅੰਨਾ ਹੋ ਗਿਆ। ਇਹਨੇ ਅੱਖਾਂ ਦੇ ਵਿੱਚ ਸੂਲਾਂ ਮਾਰ ਲਈਆਂ, ਮਾਲ ਕਰਕੇ ਪਿਆਰਿਓ ਇਹ ਅੰਨਾ ਹੋ ਗਿਆ। ਤੇ ਫਿਰ ਕਹਿੰਦਾ ਕਿ ਦੇਖੋ ਅੱਜ ਹੁਣ ਮੇਰੀ ਪ੍ਰਤਿਗਿਆ ਪੂਰੀ ਹੋ ਜਾਵੇਗੀ, ਮੈਨੇ ਆਪਣੀਆਂ ਅੱਖਾਂ ਨੂੰ ਇਹ ਜੜ ਜਿਹੜੀ ਹੈ ਇਹ ਇੰਦਰਾ ਹੈ, ਇਹ ਅੱਖਾਂ ਹੀ ਦੇਖੋ ਪਰ ਤਨ ਨੂੰ ਵੇਖਦੀਆਂ ਤੇ ਅੱਜ ਤੋਂ ਮੈਨੇ ਅੱਖਾਂ ਨੂੰ ਹੀ ਖਤਮ ਕਰ ਦਿੱਤਾ, ਅੱਖਾਂ ਹੀ ਮੇਰੀਆਂ ਖਤਮ ਹੋ ਗਈਆਂ, ਹੁਣ ਆਪਣਾ ਤਨ ਤੇ ਪਰਾਇਆ ਤਨ ਕੁਛ ਵੀ ਮੈਨੂੰ ਨਜ਼ਰ ਨਹੀਂ ਆਵੇਗਾ। ਇੰਜ ਪਿਆਰੇ ਕਰਕੇ ਫਿਰ ਮਨ ਦੇ ਵਿੱਚ ਬੜਾ ਕਹਿੰਦੇ ਗਰਵ ਕਰਦਾ, ਅਹੰਕਾਰ ਕਰਦਾ ਕਿ ਭਾਈ ਮੈਂ ਆਪਣਾ ਪ੍ਰਣ ਪੂਰਾ ਕੀਤਾ, ਇਹਨੇ ਪ੍ਰਣ ਕੀਤਾ ਸੀ, ਕਹਿੰਦਾ ਬਾਰ ਬਾਰ ਮੈਂ ਅੱਖਾਂ ਨਾਲ ਪਰ ਤਨ ਨੂੰ ਨਹੀਂ ਵੇਖਣਾ, ਉਹ ਪਰ ਤਨ ਦੀ ਭਾਵਨਾ ਦੇ ਨਾਲ ਨਹੀਂ ਵੇਖਣਾ। ਇੰਜ ਫਿਰ ਜਦੋਂ ਅੱਖਾਂ ਕਰਕੇ ਅੰਨਾ ਹੋ ਗਿਆ, ਲੋਕਾਂ ਨੇ ਵੀ ਬੜੀ ਇਹਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਕਿ ਦੇਖੋ ਜੀ ਇਹਨੇ ਆਪਣਾ ਪ੍ਰਣ ਪੂਰਾ ਕਰ ਲਿਆ, ਆਪਣੇ ਪ੍ਰਣ ਨੂੰ ਪੂਰਾ ਕਰਨ ਦੇ ਲਈ ਇਹਨੇ ਆਪਣੇ ਅੱਖਾਂ ਦੇ ਉੱਤੇ ਇੱਕ ਹੱਥ ਕਰਦਾ ਕੀਤਾ, ਅੱਖਾਂ ਕਰਕੇ ਅੰਨਾ ਹੋ ਗਿਆ। ਤੇ ਉਸ ਵੇਲੇ ਕਹਿੰਦੇ ਇੱਕ ਪੂਰਨ ਮਹਾਂਪੁਰਖ ਉਹਨੇ ਵਚਨ ਕੀਤਾ, ਕਹਿਣ ਲੱਗਾ ਕਿ ਭਾਈ ਤੂੰ ਨੇ ਆਪਣੀਆਂ ਅੱਖਾਂ ਨੂੰ ਤਾਂ ਬੰਦ ਕਰ ਲਿਆ, ਲੇਕਿਨ ਯਾਦ ਰੱਖ ਤੂੰ ਕਦੇ ਅੰਦਰ ਝਾਤ ਮਾਰ ਕੀ ਤੇਰੀ ਵਾਸਨਾ ਮਰੀ ਹੈ। ਤੂੰ ਬਾਰ ਬਾਰ ਕਹਿੰਦਾ ਕਿ ਜੀ ਇਹ ਮੂਲ ਜਿਹੜਾ ਇਹ ਅੱਖ ਹੈ, ਅੱਖਾਂ ਕਰਕੇ ਪਰ ਤਨ ਨੂੰ ਮੈਂ ਵੇਖਦਾ ਸੀ, ਮਨ ਦੇ ਵਿੱਚ ਵਾਸਨਾ ਆਉਂਦੀ ਸੀ, ਲੇਕਿਨ ਅੱਜ ਤੇਰੀਆਂ ਅੱਖਾਂ ਨਹੀਂ ਹਨ, ਤੂੰ ਯਾਦ ਰੱਖ ਮਨ ਵਿੱਚ ਵਿਚਾਰ ਕਰ ਝਾਤ ਮਾਰ ਕਿ ਅੱਖਾਂ ਬੰਦ ਹੋਣ ਦੇ ਨਾਲ ਕੀ ਤੇਰੀ ਵਾਸਨਾ ਥੋੜੀ ਮਰ ਗਈ। ਉਹ ਇੱਕਦਮ ਪਿਆਰੇ ਉਹ ਕੰਬ ਗਿਆ, ਭੁੱਬਾਂ ਮਾਰ ਕੇ ਰੋ ਪਿਆ ਤੇ ਕਹਿਣ ਲੱਗਾ ਮਹਾਂਪੁਰਖੋ ਬੇਸ਼ੱਕ ਮੈਂ ਤੁਹਾਨੂੰ ਸੱਚ ਦੱਸਦਾ, ਲੋਕਾਂ ਨੂੰ ਤਾਂ ਕਹਿ ਦਿੰਦਾ ਕਿ ਜੀ ਦੇਖੋ ਮੈਂ ਆਪਣਾ ਪ੍ਰਣ ਪੂਰਾ ਕਰਨ ਦੇ ਲਈ ਅੱਖਾਂ ਨੂੰ ਭਾਨ ਦਿੱਤਾ, ਲੇਕਿਨ ਅੱਜ ਅੱਖਾਂ ਬੰਦ ਹੋ ਗਈਆਂ, ਅੱਖਾਂ ਕਰਕੇ ਨਜ਼ਰ ਨਹੀਂ ਆਉਂਦਾ, ਲੇਕਿਨ ਮਨ ਦੇ ਵਿੱਚ ਵਾਸਨਾ ਪਰਤਣ ਦੀ ਉਹੀ ਉਸ ਤਰ੍ਹਾਂ ਦੀ ਉਸ ਤਰ੍ਹਾਂ ਹੀ ਚੱਲ ਰਹੀ ਹੈ। ਮਨ ਜਿਹੜਾ ਹੈ ਮਨ ਦੇ ਵਿੱਚ ਉਹੀ ਕਲਪਨਾ ਚੱਲਦੀ ਹੈ, ਉਹੀ ਚਿੱਤਰ ਜਿਹੜੇ ਹਨ ਮਨ ਦੇ ਵਿੱਚ ਆਉਂਦੇ ਹਨ। ਹੁਣ ਬਾਹਰੀ ਚਿੱਤਰ ਮੈਂ ਬਾਹਰੀ ਤੌਰ 'ਤੇ ਪਰੇਸ਼ਾਨ ਨਹੀਂ, ਮੈਂ ਅੰਦਰ ਕਰਕੇ ਅੱਖਾਂ ਬੰਦ ਹੋ ਗਈਆਂ, ਲੇਕਿਨ ਅੰਦਰ ਉਹੀ ਫਿਲਮਾਂ ਚੱਲ ਰਹੀਆਂ, ਉਹੀ ਰੀਲਾਂ ਚੱਲਦੀਆਂ। ਉਹਨਾਂ ਨੇ ਫਿਰ ਵਚਨ ਕੀਤਾ ਕਿ ਭਾਈ ਇਸ ਤਰ੍ਹਾਂ ਆਪਣੇ ਇੰਦਰੀਆਂ ਦਾ ਦਪਨ ਕਰਨ ਦੇ ਨਾਲ, ਇੰਦਰੀਆਂ ਨੂੰ ਕੱਟਣ ਵੱਢਣ ਦੇ ਨਾਲ ਕੋਈ ਬੰਦਾ ਵਾਸ਼ਨਾ ਤੋਂ ਨਹੀਂ ਬਚ ਸਕਦਾ। ਅਸਲ ਦੇ ਵਿੱਚ ਵਾਸਨਾ ਜੋ ਹੈ ਇਹ ਮਨ ਦਾ ਵਿਸ਼ਾ ਹੈ। ਮਨ ਕਰਕੇ ਪਿਆਰਿਓ ਬੰਦਾ ਜਿਹੜਾ ਨਾ ਵਾਸ਼ਨਾ ਦੇ ਸੰਯੁਕਤ ਹੁੰਦਾ, ਕਿਉਂਕਿ ਅੱਖਾਂ ਤਾਂ ਉਹੀ ਹਨ। ਜਦੋਂ ਆਪਾਂ ਵੇਖਦੇ ਹਾਂ ਆਪਣੀ ਧੀ ਨੂੰ ਜਦੋਂ ਵੇਖਾਂਗੇ ਤੇ ਆਪਣੀ ਭੈਣ ਨੂੰ ਵੇਖਾਂਗੇ, ਹੈ ਤਾਂ ਪਿਆਰੀ ਉਹੀ ਅੱਖਾਂ, ਅੱਖਾਂ ਦੇ ਨਾਲ ਵੇਖ ਰਿਹਾ, ਉਹ ਵੀ ਤਾਂ ਪਰਤਨ ਹੈ, ਲੇਕਿਨ ਉਹ ਮੰਦ ਵਾਸ਼ਨਾ ਨਹੀਂ ਆਵੇਗੀ। ਲੇਕਿਨ ਜਦੋਂ ਪਰਤਨ ਵੇਖਾਂਗੇ ਤਾਂ ਵਾਸ਼ਨਾ ਆਵੇਗੀ। ਅਸਲ ਦੇ ਵਿੱਚ ਗੱਲ ਜਿਹੜੀ ਹੈ ਮਨਵਾ ਦੀ ਹੈ, ਇਹ ਮਨ ਜਿਹੜਾ ਬੇਈਮਾਨ ਹੈ। ਤੇ ਜੇ ਆਪਾਂ ਪਿਆਰੀ ਉਹ ਇੰਦਰੀਆਂ ਦਾ ਨਾਸ਼ ਕਰ ਲਈਏ, ਇੰਦਰੀਆਂ ਨੂੰ ਖਤਮ ਕਰ ਦਈਏ, ਤਾਂ ਵੀ ਫਿਰ ਦੇਖੋ ਮਨ ਦੀ ਵਾਸ਼ਨਾ ਜਿਹੜੀ ਹੈ ਇਹ ਨਹੀਂ ਟਲ ਸਕਦੀ ਹੈ। ਕਈ ਵਾਰੀ ਕਈ ਲੋਕ ਪਿਆਰੇ ਉਹ ਕਹਿੰਦੇ ਕਿ ਭਾਈ ਅਸੀਂ ਮੌਨ ਧਾਰਨ ਕਰ ਲਿਆ, ਕਿਹਦੇ ਨਾਲ ਵਚਨ ਹੀ ਨਹੀਂ ਕਰਨਾ। ਬੇਸ਼ੱਕ ਪਿਆਰਿਓ ਤੇ ਉਹ ਆਪਾਂ ਕੋਈ ਕਹਿ ਦਿੰਦੇ ਹਾਂ ਜੀ ਇਹਨਾਂ ਨੇ 14 ਸਾਲ 15 ਸਾਲ 25 ਸਾਲ 50 ਸਾਲ ਆ ਫਲਾਣੇ ਨੇ ਮੌਨ ਧਾਰਨ ਕਰਨਾ ਕੀਤਾ, ਇਹ ਬਾਹਰੀ ਤੌਰ 'ਤੇ ਤਾਂ ਕਰ ਲਵਾਂਗੇ, ਲੇਕਿਨ ਪਿਆਰਿਓ ਕੀ ਬਾਹਰੀ ਤੌਰ 'ਤੇ ਮੌਨ ਧਾਰਨ ਕਰਨ ਦੇ ਨਾਲ ਮਨੁਆ ਵੀ ਚੁੱਪ ਹੋ ਗਿਆ? ਅਸਲ ਦੇ ਵਿੱਚ ਮਨ ਨੂੰ ਮੌਨ ਕਰਨਾ ਹੈ, ਲੇਕਿਨ ਉਹ ਕੰਮ ਬੜਾ ਔਖਾ ਹੈ। ਬਾਹਰੀ ਤੌਰ 'ਤੇ ਤਾਂ ਆਪਾਂ ਇਹ ਰੋਕ ਸਕਦੇ ਹਾਂ ਹੱਟ ਕਰਕੇ ਕਿ ਜੀ ਅੱਜ ਤੋਂ ਬਾਅਦ ਵਚਨ ਨਹੀਂ ਕਰਨਾ, ਲੇਕਿਨ ਪਿਆਰਿਓ ਬਾਹਰੀ ਤੌਰ 'ਤੇ ਤੁਸੀਂ ਰੁਕ ਜਾਓਗੇ, ਲੇਕਿਨ ਜਿਹੜਾ ਅੰਦਰ ਖਾਤੇ ਤੁਹਾਡਾ ਮਨੁਆ ਬੋਲ ਰਿਹਾ ਉਹਨੂੰ ਕੌਣ ਰੋਕੇਗਾ? ਬਾਹਰੀ ਤੌਰ 'ਤੇ ਤੁਸੀਂ ਅੱਖਾਂ ਨਾਲ ਪਰ ਤਨ ਨੂੰ ਵੇਖ ਰਹੇ ਤੇ ਤੁਹਾਡੇ ਮਨ ਵਿੱਚ ਆ ਗਿਆ ਕਿ ਨਹੀਂ ਜੀ ਇਹ ਅੱਖਾਂ ਗਲਤ ਪਾਸੇ ਲੈ ਕੇ ਜਾ ਰਹੀਆਂ, ਉਹਨਾਂ ਅੱਖਾਂ ਨੂੰ ਭੰਨ ਦਿਓ। ਬੇਸ਼ੱਕ ਪਿਆਰਿਓ ਅੱਖਾਂ ਕਰਕੇ ਤਾਂ ਤੁਹਾਨੂੰ ਬਾਹਰੀ ਤਨ ਨਹੀਂ ਨਜ਼ਰ ਆਵੇਗਾ, ਲੇਕਿਨ ਮਨੁਆ ਜਿਹੜਾ ਹੈ ਅੰਦਰ ਖਾਤੇ ਉਹ ਫਿਰ ਵੀ ਪਰ ਤਨ ਨੂੰ ਵੇਖੇਗਾ। ਬਾਹਰੀ ਤੌਰ 'ਤੇ ਤੁਸੀਂ ਬੋਲੋਗੇ ਜੀ ਮੈਂ ਪਰਨਾਦ ਜਿਹੜਾ ਹੈ ਕਾਮੁਕ ਗੀਤ ਨਹੀਂ ਸੁਣਨਾ, ਕੰਨ ਦੇ ਵਿੱਚ ਸੀਸਾ ਪਾ ਦਿਓ, ਕੰਨ ਕਰਕੇ ਬੋਲੇ ਹੋ ਜਾਓ, ਲੇਕਿਨ ਮਨ ਜਿਹੜਾ ਪਿਆਰਿਓ ਉਹ ਵਾਸ਼ਨਾ ਦੇ ਗੀਤ ਅੰਦਰ ਖਾਤੇ ਐਵੇਂ ਬਣਾਈ ਜਾਣਾ ਹੈ। ਅਸਲ ਦੇ ਵਿੱਚ ਸਾਧਨਾ ਜਿਹੜੀ ਹੈ ਇਹ ਮਨ ਦੀ ਹੈ, ਇਹ ਇੰਦਰੀਆਂ ਦਾ ਦਮਨ ਕਰਨ ਦੇ ਨਾਲ ਪਿਆਰਿਓ ਮਨੁਆ ਜਿਹੜਾ ਇਹ ਵਸ ਨਹੀਂ ਆਉਂਦਾ। ਇਹੀ ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਸਿੰਘ ਕਹਿਣ ਲੱਗੇ ਸਤਿਗੁਰੂ ਮਹਾਰਾਜ ਉਹਨੇ ਆਪਣਾ ਜਨਨੇਂਦਰ ਜਿਹੜਾ ਹੈ ਉਹਦਾ ਦਮਨ ਕਰ ਦਿੱਤਾ, ਅੱਖਾਂ ਨੂੰ ਵੀ ਭੰਨ ਦਿੱਤਾ। ਲੋਕਾਂ ਨੇ ਬੜੀ ਤਾਰੀਫ ਕੀਤੀ ਕਿ ਦੇਖੋ ਜੀ ਕਿੰਨਾ ਵੱਡਾ ਜਤੀ ਹੈ। ਮਹਾਰਾਜ ਜੀ ਨੇ ਇਹੀ ਸਮਝਾਇਆ ਕਿ ਨਹੀਂ ਭਾਈ ਇਹ ਕਰਨ ਦੇ ਨਾਲ ਕੀ ਹੋਇਆ, ਅੱਖਾਂ ਕਰਕੇ ਤਾਂ ਅੰਨਾ ਹੋ ਗਿਆ, ਲੇਕਿਨ ਮਨ ਕਰਕੇ ਉਹ ਵਾਸਨਾ ਉਹ ਪਰਤਨ ਉਹਦੇ ਅੰਦਰ ਚੱਲ ਰਿਹਾ ਹੈ। ਉਹ ਮਨ ਜਿਹੜਾ ਹੈ ਉਹਨੇ ਮਨ ਨੂੰ ਨਹੀਂ ਮਾਰਨਾ ਕੀਤਾ। ਕਹਿੰਦੇ ਪਿਆਰਿਓ ਕਈ ਦਿਨਾਂ ਤੋਂ ਬਾਅਦ ਉਹਦਾ ਕਹਾਵ ਜਿਹੜਾ ਰਾਜੀ ਬਾਜੀ ਹੋ ਗਿਆ। ਕਹਿੰਦੇ ਉਹ ਸਿੰਘ ਜਿਹੜਾ ਝੂਲਣ ਸਿੰਘ ਆ ਉਹ ਬਹੁਤ ਉਹਨੇ ਪਛਤਾਪ ਕੀਤਾ ਤੇ ਉਥੋਂ ਚੱਲ ਗਿਆ, ਦੂਜੇ ਪਾਸੇ ਚੱਲ ਗਿਆ।
1: ਚੱਕਰ ਬੈਠ ਬੇਥਲ
0: ਉੱਥੇ ਜਾ ਕਰਕੇ ਇੱਕ ਗੋਲ ਨੁਮਾ ਜਿਹੜਾ ਅਸਥਾਨ ਜਿਹੜਾ ਚਬੂਤਰਾ ਬਣਿਆ ਹੋਇਆ ਸੀ ਉੱਥੇ ਜਾ ਕਰਕੇ ਬੈਠ ਗਿਆ ਤੇ ਉੱਥੇ ਜਾ ਕਰਕੇ ਇਕਾਂਤ ਹੋ ਗਿਆ। ਜਦੋਂ ਮਹਾਰਾਜ ਨੇ ਕਿਹਾ ਕਿ ਭਾਈ ਇਹਦੇ ਨਾਲ ਇਹਨਾਂ ਇੰਦਰੀਆਂ ਦਾ ਦਮਨ ਕਰਨ ਦੇ ਨਾਲ ਮਨੁਆ ਜਿਹੜਾ ਹੈ ਇਹ ਵਸ ਨਹੀਂ ਆਉਣਾ ਹੈ, ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ। ਕਿਰਪਾ ਚਾਹੀਦੀ ਹੈ, ਇਹਨੂੰ ਆਪਣੇ ਗਲਤੀ ਦਾ ਅਹਿਸਾਸ ਹੋ ਗਿਆ। ਇਕਾਂਤ ਦੇ ਵਿੱਚ ਜਾ ਕਰਕੇ ਬਾਣੀ ਨੂੰ ਪੜਦਾ ਤੇ ਕਿਰਪਾ ਦੇ ਨਾਲ ਆਪਣੇ ਮਨ ਨੂੰ ਵਸ ਕਰਨਾ ਚਾਹੁੰਦਾ। ਤੇ ਉੱਥੇ ਲੋਕ ਜਿਹੜੇ ਨਾ ਪਿਆਰਿਓ ਆਸ ਪਾਸ ਦੇ ਲੋਕ ਉਹਨਾਂ ਨੇ ਬੜੀਏ ਦੀ ਸੇਵਾ ਕੀਤੀ, ਜੋ ਵੀ ਇਹਨੂੰ ਚਾਹੀਦਾ ਨਾ ਲਿਆ ਕਰਕੇ ਇਹਨੂੰ ਖਾਣ ਪਾਣ ਦੀਆਂ ਵਸਤੂਆਂ ਅਰਪਣ ਕਰਦੇ ਹਨ। ਤੇ ਕਹਿੰਦੇ ਕਿ ਉਹੀ ਨਗਰ ਦੀਆਂ ਗਾਵਾਂ ਮੱਝਾਂ ਜੋ ਹਨ ਤੇ ਫਿਰ ਜਦੋਂ ਇਹ ਚਰਾਉਣ ਦੇ ਲਈ ਉਹ ਜਾਂਦੇ ਤੇ ਫੌਜਾਂ ਜਦੋਂ ਉਹਨਾਂ ਨੂੰ ਹਟਾਉਂਦੀਆਂ
1: ਤੇ
0: ਫਿਰ ਇਹ ਕੀ ਕਰਦਾ ਸੀ ਕਿ ਡਾਂਗਾ ਮਾਰ ਕਰਕੇ ਉਹਨਾਂ ਨੂੰ ਪਾਸੇ ਕਰ ਦਿੰਦਾ। ਤੇ ਫਿਰ ਲੋਕੀ ਕਹਿਣ ਲੱਗੇ ਕਿ ਭਾਈ ਤੂੰ ਇਹ ਕੀ ਕੰਮ ਕਰਦਾ ਹੈ। ਤੇ ਉਸ ਵੇਲੇ ਤਾਂ ਉਹਦਾ ਆਸ਼ਾ ਜਿਹੜਾ ਲੋਕਾਂ ਨੂੰ ਪਤਾ ਨਹੀਂ ਚੱਲਿਆ। ਫਿਰ ਪਿਆਰਿਓ ਉਹ ਲੋਕ ਗਾਵਾਂ ਮੱਝਾਂ ਨੂੰ ਚੁਗਾਉਣ ਦੇ ਲਈ ਜਦੋਂ ਗਏ ਤੇ ਆ ਕਰਕੇ ਉਸ ਫੌਜਾਂ ਨੇ ਆ ਕਰਕੇ ਜਦੋਂ ਇਹਨਾਂ ਨੂੰ ਲੁੱਟ ਕੇ ਲੈ ਕੇ ਜਾਣਾ ਕੀਤਾ ਤੇ ਉਸ ਵੇਲੇ ਪਿਆਰਿਓ ਤਦੋਂ ਇਹਨਾਂ ਨੂੰ ਫਿਰ ਅਕੂਈਆਂ ਇਹ ਕਹਿੰਦਾ ਕਿ ਅੱਗੇ ਨਾ ਜਾਓ ਭਾਈ ਤੁਸੀਂ ਲੁੱਟੇ ਜਾਓਗੇ। ਤੇ ਉਸ ਵੇਲੇ ਇਹਨਾਂ ਲੋਕਾਂ ਨੇ ਜਦੋਂ ਵੇਖਿਆ ਕਿਉਂਕਿ ਇਹ ਦੇਖੋ ਗਾਵਾਂ ਮੱਝਾਂ ਜਦੋਂ ਜਾਂਦੀਆਂ ਸੀ ਇਹ ਉਹਨਾਂ ਨੂੰ ਰੋਕਦਾ, ਲੋਕਾਂ ਨੂੰ ਲੱਗਿਆ ਕਿ ਭਾਈ ਸਾਡੀਆਂ ਗਾਵਾਂ ਮੱਝਾਂ ਨੂੰ ਹਟਾ ਰਿਹਾ। ਬਾਅਦ ਦੇ ਵਿੱਚ ਪਤਾ ਚੱਲਿਆ ਕਿ ਭਾਈ ਅਗਲੇ ਬੰਦੇ ਬੈਠੇ ਹੋਏ ਸਨ, ਜੇ ਤੁਹਾਡੇ ਪਸ਼ੂ ਅੱਗੇ ਚੱਲ ਜਾਂਦੇ ਉਹਨਾਂ ਨੇ ਲੁੱਟ ਲੈਣਾ ਸੀ। ਫਿਰ ਕੀ ਹੋਇਆ, ਉਹ ਨਗਰ ਦੇ ਲੋਕ ਜਾ ਰਹੇ ਸੀ ਤੇ ਇਹਨੇ ਇਹ ਝੂਲਣ ਸਿੰਘ ਨੇ ਉਹਨਾਂ ਨੂੰ ਸਮਝਾਇਆ ਕਿਉਂਕਿ ਇਹਦੇ ਅੰਦਰ ਸ਼ਕਤੀਆਂ ਆ ਗਈਆਂ, ਇਹਨੂੰ ਪਤਾ ਚੱਲ ਗਿਆ ਕਿ ਇਹ ਅੱਗੇ ਜਾਣਗੇ ਤੇ ਲੋਕਾਂ ਨੇ ਜਿਹੜੇ ਰਾਹ ਮਾਰਾਂ ਨੇ ਇਹਨਾਂ ਨੂੰ ਲੁੱਟ ਲੈਣਾ। ਉਹਨਾਂ ਨੂੰ ਸਮਝਾਇਆ ਕਿ ਭਾਈ ਤੁਸੀਂ ਅੱਗੇ ਨਾ ਜਾਓ। ਫਿਰ ਬਾਅਦ ਦੇ ਵਿੱਚ ਉਹਨਾਂ ਲੋਕਾਂ ਨੂੰ ਪਤਾ ਚੱਲਿਆ ਕਿ ਅੱਗੇ ਜਿਹੜੇ ਇਹ ਬੰਦੇ ਬੈਠੇ ਹੋਏ ਸਨ ਜੇ ਆਪਾਂ ਅੱਗੇ ਜਾਂਦੇ ਤਾਂ ਇਹਨਾਂ ਨੇ ਲੁੱਟ ਲੈਣਾ ਸੀ। ਫਿਰ ਉਹਨਾਂ ਦੇ ਮਨ ਦੇ ਵਿੱਚ ਗੱਲ ਆਈ ਕਿ ਭਾਈ ਆ ਬਾਬਾ ਜਿਹੜਾ ਹੈ ਇਹ ਅੰਤਰਜਾਮੀ ਹੈ, ਇਹ ਚੰਗਾ ਬੰਦਾ ਹੈ, ਭਾਈ ਸਾਨੂੰ ਬੁਰੇ ਕੰਮ ਕਰਨ ਤੋਂ ਹਟਾਉਂਦਾ। ਇਸ ਤਰ੍ਹਾਂ ਉਹਦੀ ਸਾਰੀ ਕਲਾ ਵੇਖ ਕਰਕੇ ਸਾਰੇ ਲੋਕ ਉਹਦੇ ਚਰਨੀ ਲੱਗ ਗਏ। ਤੇ ਉਸ ਵੇਲੇ ਇਹਨੇ ਕੀ ਕੀਤਾ, ਝੂਲਣ ਸਿੰਘ ਨੇ ਆਪਣੇ ਪੇਟ ਨੂੰ ਆਪਣੇ ਢਿੱਡ ਨੂੰ ਖੜਕਾਉਣਾ ਕੀਤਾ। ਫਿਰ ਇਹਨਾਂ ਨੂੰ ਬਚਨ ਕਰਦਾ ਜਿਹੜੇ ਲੋਕ ਕਿ ਜਿਹੜੇ ਉਹ ਰਾਜਿਆਂ ਤੋਂ ਡਰਦੇ ਸੀ ਨਾ, ਸਿਪਾਹੀਆਂ ਤੋਂ, ਉਹਨਾਂ ਨੂੰ ਕਹਿੰਦਾ ਆਪਣਾ ਜਿਸ ਤਰ੍ਹਾਂ ਆਪਾਂ ਨਗਾਰਾ ਵਜਾਉਂਦੇ ਆ ਇਸ ਤਰ੍ਹਾਂ ਢਿੱਡ ਖੜਕਾ ਕੇ ਕਹਿੰਦਾ ਕਿ ਹੁਣ ਤੁਸੀਂ ਉਹਨਾਂ ਦੇ ਉੱਤੇ ਹਮਲਾ ਕਰਨਾ ਕਰੋ। ਹੁਣ ਲੋਕਾਂ ਨੂੰ ਪਤਾ ਚੱਲ ਗਿਆ ਕਿ ਭਾਈ ਇਹ ਇਸ਼ਾਰਾ ਕਰ ਰਿਹਾ ਕਿ ਤੁਸੀਂ ਹਮਲਾ ਕਰਨਾ ਕਰੋ। ਤੇ ਜਿਨ੍ਹਾਂ ਨੇ ਇਹਨਾਂ ਦਾ ਮਾਲ ਧਨ ਲੁੱਟ ਕੇ ਲੈ ਕੇ ਜਾਣਾ ਕੀਤਾ, ਪਹਿਲੇ ਤਾਂ ਉਹਨਾਂ ਨੂੰ ਰੋਕਿਆ ਕਿ ਹੁਣ ਨਾ ਜਾਓ, ਹੁਣ ਜਾਓਗੇ ਤੁਹਾਡਾ ਨੁਕਸਾਨ ਹੋਵੇਗਾ। ਫਿਰ ਕੁਛ ਦਿਨਾਂ ਤੋਂ ਬਾਅਦ ਆਪ ਢਿੱਡ ਖੜਕਾ ਕੇ ਕਹਿਣ ਲੱਗਾ ਹੁਣ ਹਮਲਾ ਕਰੋ, ਤੁਹਾਡੀ ਜਿੱਤ ਹੋਵੇਗੀ। ਤੇ ਇਸ ਤਰ੍ਹਾਂ ਲੋਕ ਜਿਹੜੇ ਹਨ ਇਹ ਇਸ਼ਾਰਿਆਂ ਦੇ ਨਾਲ ਗੱਲ ਕਰਦਾ ਸੀ ਤੇ ਇਸ਼ਾਰਿਆਂ ਦੇ ਨਾਲ ਅਕੂਈਆਂ, ਅਕੂਈਆਂ ਦਾ ਮਤਲਬ ਕਿ ਜਿਹੜਾ ਕੂੰਦਾ ਨਹੀਂ ਬਗੈਰ ਕੂਏ ਪਿਆਰਿਓ ਬਗੈਰ ਬੋਲੇ ਜੋ ਇਸ਼ਾਰਿਆਂ ਦੇ ਵਿੱਚ ਹੀ ਸਭ ਕੁਛ ਦੱਸ ਦਿੰਦਾ। ਹੁਣ ਇਸ ਤਰ੍ਹਾਂ ਉਹਦੀ ਸਾਰੀ ਕਲਾ ਵੇਖ ਕਰਕੇ ਲੋਕਾਂ ਨੇ ਬੜੀ ਸੇਵਾ ਕੀਤੀ। ਤੇ ਉਸ ਵੇਲੇ ਕੋਈ ਨਵੀਂ ਜਿਹੜੀ ਹੈ ਜਦੋਂ ਜਿਹਦੇ ਬੀਬੀ ਦਾ ਵਿਆਹ ਹੁੰਦਾ ਤੇ ਫਿਰ ਉਹ ਜਦੋਂ ਇਹਨੂੰ ਵੇਖਣ ਦੇ ਲਈ ਜਾਂਦੀ ਹੈ ਤੇ ਉਸ ਵੇਲੇ ਪਿਆਰਿਓ ਕੀ ਹੋਇਆ, ਅੱਖਾਂ ਕਰਕੇ ਤਾਂ ਅੰਨਾ ਹੋ ਗਿਆ। ਕੋਈ ਇਹਨੂੰ ਜਦੋਂ ਬੋਲਦਾ ਕਿ ਜੀ ਆਹ ਫਲਾਣੀ ਬੀਬੀ ਆਈ ਹੈ, ਉਹ ਆਈ ਹੈ, ਅੱਖਾਂ ਕਰਕੇ ਤਾਂ ਪਿਆਰਿਓ ਨਜ਼ਰ ਜਿਹੜਾ ਹੈ ਉਹ ਤਾਂ ਨਜ਼ਰ ਨਹੀਂ ਆ ਰਿਹਾ, ਲੇਕਿਨ ਫਿਰ ਵੀ ਪਿਆਰਿਓ ਮਨ ਕਰਕੇ ਮਨ ਦੀ ਵਾਸ਼ਨਾ ਜਿਹੜੀ ਨਾ ਉਹ ਬੜੀ ਪ੍ਰਬਲ ਹੁੰਦੀ ਹੈ। ਤੇ ਮਹਾਰਾਜ ਨੇ ਜੋ ਵਚਨ ਕੀਤਾ ਸੀ ਨਾ ਹਵਸ ਨਹਿ ਮਿਟੈ ਕਿ ਭਾਈ ਇਹ ਇੰਦਰੀਆਂ ਦਾ ਦਮਨ ਕਰਨ ਦੇ ਨਾਲ ਵਾਸ਼ਨਾ ਨਹੀਂ ਮਿਟਦੀ ਹੈ ਤੇ ਇਹਦੀ ਪਿਆਰੀ ਉਹ ਵਾਸ਼ਨਾ ਇੰਨਾ ਯਤਨ ਕਰਨ ਦੇ ਬਾਵਜੂਦ ਵੀ ਉਹਦੀ ਵਾਸ਼ਨਾ ਤੋਂ ਇਹ ਨਹੀਂ ਟਲਿਆ ਫਿਰ ਇਹਨੇ ਫਿਰ ਸ਼ਬਦ ਦੀ ਕਮਾਈ ਕਰਨੀ ਕੀਤੀ ਸਤਿਗੁਰੂ ਮਹਾਰਾਜ ਜੀ ਨੇ ਜੋ ਵਚਨ ਕੀਤਾ ਨਾ ਕਿ ਇਸ ਤਰ੍ਹਾਂ ਹੱਟ ਨਹੀਂ ਕਰਨਾ ਚਾਹੀਦਾ ਇਹ ਬਾਹਰੀ ਤੌਰ ਤੇ ਪਿਆਰਿਓ ਕਈ ਲੋਕ ਹੱਟ ਕਰਦੇ ਹਨ ਲੋਕ ਵੀ ਦੇਖੋ ਉਹਨਾਂ ਦੀ ਬੜੀ ਪੂਜਾ ਕਰਦੇ ਕਹਿੰਦੇ ਕਿ ਦੇਖੋ ਜੀ ਇਹ ਜਿਹੜਾ ਹੈ ਇਸ ਤੋਂ ਦੂਰ ਹੋ ਗਿਆ ਉਸ ਤੋਂ ਦੂਰ ਹੋ ਗਿਆ ਇਹਨੇ ਆਪਣੇ ਇੰਦਰੀਆਂ ਦਾ ਦਮਨ ਕੀਤਾ ਇਹ ਜਿਹੜਾ ਹੈ ਇਹ ਨਹੀਂ ਕਰਦਾ ਲੇਕਿਨ ਪਿਆਰਿਓ ਇਹ ਸਿਰਫ ਇੰਦਰੀਆਂ ਦਾ ਦਮਨ ਕਰਨ ਦੇ ਨਾਲ ਮਨ ਸ਼ਾਂਤ ਨਹੀਂ ਹੁੰਦਾ ਮਨ ਦੀ ਗੱਲ ਹੀ ਵੱਖਰੀ ਹੈ ਕਈ ਲੋਕ ਪਿਆਰਿਓ ਇੰਦਰੀਆਂ ਦਾ ਦਮਨ ਕਰ ਦਿੰਦੇ ਹਨ ਇੰਦਰੀਆਂ ਨੂੰ ਨਾਸ਼ ਕਰ ਦਿੰਦੇ ਲੇਕਿਨ ਉਹ ਇੰਦਰਾ ਨਾਸ਼ ਹੋਣ ਦੇ ਬਾਵਜੂਦ ਵੀ ਉਹ ਇੰਦਰੇ ਦੀ ਵਾਸ਼ਨਾ ਉਹਦਾ ਦੇ ਮਨ ਦੇ ਅੰਦਰ ਉਂਝ ਹੀ ਜਿਹੜੀ ਬਰਕਰਾਰ ਰਹਿੰਦੀ ਹੈ ਕਹਿੰਦੇ ਕਵੀ ਰਾਜ ਜੀ ਨੇ ਵਚਨ ਕੀਤਾ ਉਸ ਇਲਾਕੇ ਦੇ ਵਿੱਚ ਉਹਦਾ ਜਿਹੜਾ ਉਹਨੂੰ ਮੰਨਣ ਵਾਲੇ ਬਹੁਤ ਸਾਰੇ ਲੋਕ ਹਨ ਕਈ ਲੋਕ ਉਹਦੇ ਅਸਥਾਨ ਤੇ ਜਾ ਕਰਕੇ ਕਾਮਨਾ ਕਰਦੇ ਹਨ ਇਸ ਤਰ੍ਹਾਂ ਦੀ ਭਾਈ ਇਹ ਲੋਕੋਕਤੀ ਜਿਹੜੀ ਹੈ ਲੋਕਾਂ ਨੇ ਇਹ ਸਾਖੀਆਂ ਸਾਨੂੰ ਸਰਵਣ ਕਰਾਈਆਂ ਕਵੀ ਰਾਜ ਜੀ ਨੇ ਕਹਿ ਦਿੱਤਾ ਕਿ ਭਾਈ ਮੇਰੇ ਕੋਲ ਇਹ ਲਿਖਤ ਗਵਾਹੀ ਤਾਂ ਨਹੀਂ ਲੇਕਿਨ ਆਮ ਲੋਕਾਂ ਨੇ ਜਦੋਂ ਇਹ ਵਚਨ ਕੀਤਾ ਤੇ ਉਹ ਸਾਖੀ ਮੈਨੇ ਇੱਥੇ ਦਰਜ ਕਰਨੀ ਕੀਤੀ ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ ਉਹ ਮਾਫ਼ੀ ਬਖਸ਼ਣੀਆਂ ਅੱਗੇ ਤੋਂ ਸੁਮਤ ਆਓ ਸਾਰੇ ਗਜ ਵਜ ਕਰਕੇ ਫਤਿਹ।

0: ਸਿੰਘ
1: ਸਤ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ
0: ਵਾਹਿਗੁਰੂ
1: ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰ ਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ ਉਹ ਮਾਫ਼ੀ ਬਖਸ਼ਣੀਆਂ ਅੱਗੇ ਤੋਂ ਸਮਤਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਦੀਆਂ ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਉਣੇ ਸਰ

ਜੇ ਗੁਰੂ ਗੁਰੂ ਨਿਵਾਜ ਅੰਤਰ ਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਤਖ਼ਤ ਸਤਿਖੰਡ ਦਰਬਾਰ ਦੀਆਂ ਹਾਜ਼ਰੀਆਂ ਵਰਦੇ ਹੋਏ ਕੀਰਤਨ ਦੇ ਸਤਿਕਾਰ ਦੇ ਸੰਗਤਾਂ ਵੱਲੋਂ ਬੇਨਤ ਮਾਇਆ ਹਾਜ਼ਰ ਹੋਏ ਜਿਸ ਖਜ਼ਾਨੇ ਵਿੱਚ ਮਾਇਆ ਹਾਜ਼ਰ ਕੀਤੀ ਸੋ ਸੋ ਖਜ਼ਾਨੇ ਭਰਪੂਰ ਕਰਨਾ ਨਾਮ ਦਾਨ ਗੁਰਸਿੱਖੀ ਵਾਲਾ ਜਨਮ ਬਖਸ਼ਣਾ ਦੇਹ ਅਰੁਕਤਾ ਬਖਸ਼ਣੀਆਂ ਸਾਮਨ ਸਤਸੰਗ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ, ਬਹਰ ਅਸੁਰ ਕਾ ਕਾਟ ਸਮਾਥਾ, ਸ੍ਰੀ ਅਸਕੇਤ ਜਗਤ ਕੇ ਨਾਥਾ, ਦੁਤੀਯ ਬਾਨ ਸੋ ਦਵਰ ਕਰ, ਕਾਟ ਦਇਓ ਅਸੁਧੁਜ ਨਰਨਾਹਰ, ਪੁਨ ਰੋਸ਼ਸ ਕਾ ਕਾਟਾ ਸੀਸਾ, ਸ੍ਰੀ ਅਸਕੇਤ ਜਗਤ ਕੇ ਈਸਾ, ਪੋਹ ਪੁਨ ਬ੍ਰਿਸ਼ਟ ਗਗਨ ਤੇ ਭਈ, ਸਭੈਨ ਆਨ ਵਧਾਈ ਦਈ, ਧਨ ਧਨ ਲੋਗਨ ਕੇ ਰਾਜਾ, ਦੁਸ਼ਟਨ ਦਾਹ ਗਰੀਬ ਨਿਵਾਜਾ, ਅਖਲ ਭਵਨ ਕੇ ਸਿਰਜਨ ਹਾਰੇ, ਦਾਸ ਜਾਨ ਮੋਹਿ ਲਿਹੁ ਉਬਾਰੇ।

ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘੜ ਘੜ ਕੇ ਪਟ ਪਟ ਕੀ ਜਾਨੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਕਾ

ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬੱਤ ਸ਼ਹੀਦੋ ਸਿੰਘੋ ਮੁਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਘ ਨਿਭਾਈ ਤਿਨਾਂ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੇ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸਤ ਸੇ ਅੱਗੇ ਨਾਨਕਾ

ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਗ ਤੇਗ ਫਤਿਹ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ।

ਵਿਵੇਕ ਰਹਿਤ ਰਿਛਾ ਦਾਨ ਖਾਲਸੇ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੋਲੋ ਜੇ ਸ੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਟਲ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ।

ਥਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਲ ਜੀ ਮੁਕਤਸਰ ਸਾਹਿਬ ਜੀ ਪਾਉਂਟਾ ਸਾਹਿਬ ਜੀ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸੀਸਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੇ ਬਿਭੋਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗਨ ਜੀ ਜੀ ਨਾਨਕ ਹੀਰਾ ਜੀ ਸ਼ਿਕਾਰਗੜ੍ਹ ਜੀ ਹੀਰਾਗੜ੍ਹ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲ ਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਗਾੜ ਜੀ ਨਗੀਨਾ ਗਾੜ ਜੀ ਗੰਗਾ ਗੋਦਾਵਰੀ ਜੀ ਦੇ ਇਸ਼ਨਾਨ ਸਮੂਹ ਗੁਰ ਧਾਮਾਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੇ ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾਂ ਸੰਜਗਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੇ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੇ ਵਾਹਿਗੁਰੂ ਵਾਹਿਗੁਰੂ ਸ੍ਰੀ ਵਾਹਿਗੁਰੂ ਜੀ।

ਸਦਬਾਣੀ ਕੀਰਤਨ ਚੌਂਕੀ ਸੋਦਰ ਰਹਿਰਾਸ ਸਾਹਿਬ ਜੀ ਦੀ ਅਰਦਾਸ ਭੂਲ ਛੂਕ ਮੁਆਫ ਕਰਨਾ ਪੜੀ ਸੁਣੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ ਕਾਰਜ ਰਾਸ ਕਰਨੀ ਯਾਤਰਾ ਸਫਲੀ ਕਰਨੀ ਸਿੱਖ ਪੜਦੇ ਸੁਣ

ਖਾਲਸਾ ਵਾਹਿਗੁਰੂ।

8:15 ਤੇ ਸ਼ੁਰੂ ਹੋਵੇਗਾ। ਸੰਗਤਾਂ ਪ੍ਰਤੀ ਬੇਨਤੀ ਹੈ, ਗੁਰਦੁਆਰਾ ਗੋਬਿੰਦ ਬਾਗ ਸਾਹਿਬ ਵਿਖੇ ਪਹੁੰਚ ਕੇ ਗੁਰੂ ਸਾਹਿਬਾਨ ਜੀ ਦਾ ਇਤਿਹਾਸ ਵੇਖ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ।

0: ਮਨ ਪੁਰਖ ਧਿਆਏ ਵਰਦਾਤਾ
1: ਸੰਤ
0: ਸੰਤ ਸਹਾਰ ਸਦਾ ਵਿਖਿਆਤਾ ਆਸ਼ਰ ਰੇਲ ਦੇ ਬਸਾਵੋ ਓ ਪਰਮ

ਕੌੜੀ ਆਪਣੇ ਆਪ ਸਾਜੇ ਆਪਣੇ ਰਚਿਓ ਨਾਮ ਦੁਈ ਕੁਦਰ ਸਾਜੀਏ ਕਰਾ ਸੰਡਿਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੈ ਪਸਾਓ ਤੂੰ ਜਾਣੋ ਸਭ ਸੇ ਦੇ

0: ਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਇਨ ਸੱਚ ਜੋ ਮਰ ਜਮੈ ਸੋ ਕਛ ਨ ਕਛ ਮਰ ਲਭੈ ਨਾ
1: ਜਾ ਵੱਡਾ ਨਾਮ ਵਡਿਵਡਿਆ ਜਾ ਸਜਨ ਆਓ ਵਡਿਵਡਿਆ ਜਾ ਨਹਿ ਜਲ ਥਾਂ ਵਡਿਵਡਿਆ ਜਾ ਨੇ ਲਾਓ ਵਡਿਵਡਿਆ ਬੁਝੇ ਸਭਾਓ ਵਡਿਵਡਿਆ ਜਾ ਪੁੱਛਣ ਦਾਤ

0: ਪੌੜੀ ਨਾਨਕ ਜੀ ਉਪਾਇ ਕਾ ਲਿਖ ਨਾਵੈ ਧਰਮ ਬਹਲਿਆ ਉੱਥੇ ਸੱਚੇ ਹੀ ਸਜਨ ਬੜੈ ਚੁਣਵਾ ਕਿੜੈ ਜਜਮਾਲਿਆ ਆਉ ਨ ਪਾਣ ਕੂੜਿਆਰ ਮੋਹ ਕਾਲੇ ਤੋਂ ਜਗ ਚਾਲਿਆ ਤੇਰੇ ਨਾਇ ਰੱਤੇ ਸਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਨਾਵੈ ਧਰਮ ਬਹਾਲਿਆ ਲਿਖਨਾਵੈ ਧਰਮ ਬਹਾਲਿਆ ਸਤਨਾਮ ਸ੍ਰੀ ਵਾਹਿਗੁਰੂ ਜੀ
1: ਜਪ ਮਨ ਸਤਨਾਮ ਸਦਾ ਸਤਿ

ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬਕਾਰ ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਬੈਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸ

0: ਪੁਨਿਆ ਭੋਗ ਭੋਗ ਕਹਿ ਬੁਸਮਣ ਭਾਰ ਸਿਧਾਇਆ ਵੱਡਾ ਹੋਆ ਦੁਨੀ ਤਾਰ ਕਲ ਸੰਗਲ ਘਰ ਚਲਾਇਆ ਅੱਗੇ ਕਰਨੀ ਕਿਰਤ ਵਾਚੀਏ ਬਹਿ ਲੇਖਾ ਕਰ ਸਮਝਾਇਆ ਥਾਉ ਨਾ ਹੋਈ ਪਾਉਂਦੀ ਨੂੰ ਸੁਣੀਏ ਕਿਆ ਰੁਆਇਆ ਮਨੰਦ ਹੈ ਜਨਮ ਗਵਾਇਆ ਮਨੰਦ ਹੈ ਜਨਮ ਗਵਾਇਆ ਸਤਨਾਮ ਸ੍ਰੀ ਵਾਹਿਗੁਰੂ ਜੀ
1: ਦੀਨ ਦਿਆਲ ਸੁਣ ਬੇਨ

0: ਸਲੋਕ ਮਹਲਾ ਪਹਿਲਾ ਭੈ ਵਿੱਚ ਪਣ ਵੇ ਸਦਭਾਉ ਭੈ ਵਿੱਚ ਚੱਲੇ ਲੰਗਰਿਆਉ ਭੈ ਵਿੱਚ ਅਗਨ ਕੜੇ ਵਿਕਾਰ ਭੈ ਵਿੱਚ ਧਰਤੀ ਤੱਬੀ ਪਾਰ ਭੈ ਵਿੱਚ ਇੰਦ ਫਰੇ ਸਿਰ ਪਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕਹੋ ਕਰੋੜੀ ਚਲਤਨੰਦ ਭੈ ਵਿੱਚ ਸਿੱਧ ਪੁਸਤਰਨਾਥ ਭੈ ਵਿੱਚ ਆਡਾਣੇ ਆਕਾਸ਼ ਭੈ ਵਿੱਚ ਜੋਧ ਮਾਂ ਮਸੂਰ ਭੈ ਵਿੱਚ ਆਵੇ ਜਾਵੇ
1: ਸੰਗਲਿਆ ਭਾਉ ਲਿਖਿਆ ਸੰਦੇਖ ਨਾਨਕ ਨਿਰਭਉ ਨਿਰੰਕਾਰ ਸਤਿਗੁਰ ਮਹਲਾ ਪਹਿਲਾ
2: ਨਾਨਕ ਨਿਰਭਉ ਨਿਰੰਕਾਰ ਹੋ ਕੇ ਤੇਰਾ ਮਰਵਾਲ ਕੀਤੇ ਅੰਕਨ ਕਹਾਣੀਆਂ ਕੀਤੇ ਵੇਦ ਵਿਚਾਰ

0: ਗਿਆਨ ਨਗਰਲੀ ਢੂੰਡੀ ਹੈ ਕਥਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਇਆ
1: ਹੁਕਮ ਖੁਬਾਰ ਪੌੜੀ ਨਦਰ ਕਰੇ ਜੇ
0: ਆਪਣੀ
1: ਤਨ ਦਿਲ ਸਤਗੁਰ ਪਾਇਆ ਜੋ ਬੋਧ ਜਨਮ ਭਰਮਿਆ ਸ਼ਬਦ ਸੁਣਾਇਆ ਸਤਗੁਰ

ਗੱਜ ਕੇ ਜੈਕਾਰਾ ਜਾਵੇ ਸੋ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ।

0: ਸਲੋਕ ਮਹਲਾ ਪਹਿਲਾ। ਘੜੀਆਂ ਸਭੇ ਗੋਪੀਆਂ ਪਹਿਰ ਕਰਨ ਗੋਪਾਲ, ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ ਧਨ ਵਰਤਨ ਸਭ ਜੰਜਾਲ, ਨਾਨਕ ਮੁਸੇ ਗਿਆਨ ਹੋਣੀ ਖਾਇ ਗਿਆ ਜਮਕਾਲ ਮਹਲਾ ਪਹਿਲਾ।
1: ਜਿਲੇ ਨੱਚਣ ਗੁਰ ਪੈਰ ਹਿਲਾਇਨ ਫੇਰਨ ਸਿਰ, ਉੜ ਉੜਾਵਾ ਝਾਟੀ ਪਾਏ ਵੇਖੇ ਲੋਕ ਸਹਿ ਘਰ ਜਾਏ, ਰੋਟੀਆਂ ਕਾਰਨ ਪੂਰੇ ਦਾਲ ਆਪ ਛਾੜੇ ਧਰਤੀ ਨਾਲ, ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ, ਨਿਰਭਉ ਨਿਰੰਕਾਰ ਸਤਨਾਮ ਜਾ ਕਾ ਕੀਆ ਸਗਲ ਜਹਾਨ।
2: ਸ਼ਿਵ ਸ਼ਿਵੈ ਕਰਮ ਚੜਾਓ ਭੁੱਖਣੀ ਰਹਿਣ ਜਨਾ ਮੰਚਾਓ, ਸਿੱਖੀ ਸਿੱਖਿਆ ਗੁਰ ਵਿਚਾਰ ਨਗਰੀ ਕਰਮ ਲੰਘਾਏ ਪਾਰ, ਕੋਲੂ ਚਰਖਾ ਚੱਕੀ ਚੱਕ ਹਲਵਰੋ ਲੈ ਬਹੁਤ ਨੰਦ,
1: ਲਾਟੂ ਮਧਾਣੀਆਂ ਨਗਾਹ ਪੰਖੀ ਭਾਉਂਦੇ ਲੈ ਨਸਾਰ।

ਬੜੀ ਨਾਉ ਤ੍ਰਿਰੰਕਾਰ ਹੈ ਨ ਲਈਏ ਨਰਕ ਨਾ ਜਾਈਏ ਜੀਉ ਪ੍ਰਣ ਸਭ ਸਦਾ ਦੇਖਾ ਜੈ ਆ ਗਵਾਈਐ ਜੇ ਲੋੜੇ ਚੰਗਾ ਆਪਣਾ ਕਿਰਪਨੋ ਨੀ ਸਦਾਈਐ ਜੇ ਜਰਵਾਣਾ ਪਰ ਹਰੇ ਜਰਵੇ।

ਸਲੋਕ ਮਹਲਾ ਪਹਿਲਾ ਮੁਸਲਮਾਨਾਂ ਸਿੱਖ ਸਰੀਅਤ ਪੜਪੜ ਕਰੇ ਵਿਚਾਰ ਬੰਦੇ ਸੇ ਜਿਬ ਵਿੱਚ ਬੰਦੀ ਵੇਖਣ ਗੋਦੀਦਾਰ ਹਿੰਦੂ ਸਾਲਾ ਹੀ ਸਲਾਨ ਦਰਸ਼ਨ ਰੂਪ ਅਪਾਰ ਕੀਰਤਨਾ ਵੇ ਅਰਚਾ ਪੂਜਾ ਕਰਵਾਸ ਬੈਕਾਰ ਜੋ ਕਿ ਸੁਨ ਧਿਆਨ ਜਿੱਤੇ

ਗੁਣ ਸਤਿਗੁਰ ਕਿਨੇ ਨਾ ਪਾਏ, ਉਹ ਗੁਣ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿਚਾਰ ਰੱਖੇ ਅੰਤਰ ਪ੍ਰਗਟੇ ਆਖ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਂ ਜਿਤ ਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ, ਸਤਨਾਮ।

ਸਲੋਕ ਮਹਲਾ ਪਹਿਲਾ ਹਉਂ ਜਾਇਆ ਹਉਂ ਚ ਗਿਆ ਹਉਂ ਜੰਮਿਆ ਹਉਂ ਚ ਮੁਆ ਹਉਂ ਚ ਦਿੱਤਾ ਹਉਂ ਚ ਲਿਆ ਹਉਂ ਚ ਖਟਿਆ ਹਉਂ ਚ ਗਿਆ ਹਉਂ ਸੁਚਿਆਰ ਕੁੜਿਆਰ ਹਉਂ ਚ ਪਾਪ ਪੁੰਨ ਵਿਚਾਰ ਹਉਂ ਚ ਨਰਕ ਸੁਰਗ ਅਵਤਾਰ ਹਉਂ ਚ ਸੇ ਹਉਂ ਚ ਰੋਵੇ ਹਉਂ ਚ ਭਰੀਏ ਹਉਂ ਚ ਧੋਵੇ।

0: ਤਾਂ ਦਰਸੂਝੇ ਗਿਆਨ ਵੀ ਹੋਣਾ ਕਦ ਕਦ ਬੁਝੇ ਨਾਨਕ ਹੁਕਮੀ ਲਿਖੀਏ ਲੇਖ ਜੇਖਾ ਵੇਖੇ ਦੇਖਾ ਵੇਖ ਮਹੱਲਾ ਦੂਜਾ
1: ਹਮੇ ਇਹਾ ਜਾਤ ਹੈ ਹਮੇ ਕਰਮ ਕਮਾਏ ਹਮੇ ਇਹੀ ਬੰਦਨਾ ਫਿਰ ਫਿਰ ਝੋਨੀ ਪਾਏ ਹਮੇ ਕਿੱਥੋਂ ਪੁੱਜਾ ਕਿ ਸੰਜਮ ਹੈ ਜਾਏ ਹਮੇ ਇਹ ਹੁਕਮ ਹੈ ਪੈ ਕਿਰਤ ਪਿਰਾਏ ਹਮੇ ਦੀਰਘ ਰੋਗ ਹੈ ਦਾਰੂ ਭੀਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ
0: ਨਾਨਕ ਕਹੇ ਸੁਣੋ ਜਨੋ ਸੰਜਮ ਦੁੱਖ ਜਾਹੇ ਪੌੜੀ।

ਛੇ ਵਿਗਤੀ ਸੰਤੋਖੇ ਜਿਹਨੇ ਸੱਚੋ ਸੱਚ ਧਿਆਇਆ ਉਨੀ ਮੰਦੇ ਪੈ ਨਰਕੋ ਕਰ ਫੁਕਤ ਧਰਮ ਕਮਾਇਆ ਉਨੀ ਦੁਨੀਆਂ ਤੋੜੀ ਬੰਦਨਾ ਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨੇ ਦੇਵੈ।

ਕੌੜੀ ਦਾਨ ਮਹੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਐ ਕੂੜਾ ਲਾਲ ਛੱਡੀਏ ਹੋਏ ਇੱਕ ਮਨ ਅਲਖ ਤੇ ਆਈਐ ਫਲ ਤੇ ਵੇਹੋ ਪਾਈਏ ਜੇ ਵਹੀ ਕਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਚ ਨਾ ਦੀ ਪਾਈਐ ਮਤ ਥੋੜੀ ਸੇਵ ਗਵਾਈਐ।

ਸਰਬ ਸ਼ਬਦ

ਅੜੀ ਸਤਿਗੁਰ ਵਿੱਚ ਹੋ ਵਾਰਿਆ ਜਿਤ ਮਿਲੇ ਖਸਮ ਸੰਭਾਲਿਆ ਜਿਨ ਕਰ ਉਪਦੇਸ ਗਿਆਨ ਅੰਜਨ ਦੀਆਂ ਇੰਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ।

ਬੜੀ ਕਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪੇਹੀ ਕੀਤਾ ਬਾਵਣਾ ਹੁਕਮ ਕੀ ਹੈ ਬਨ ਭਾਵ ਤੇ ਰਹਿ ਭੀੜੇ ਅੱਗੇ ਜਾਵਣਾ ਨੰਗਾ ਦੋ ਜਗ ਚਾਲਿਆ ਤਾਂ ਦਿਸੇ ਖਰਾ ਡਰਾ।

ਕੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਹਿਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ ਹੁਕਮ ਨੇ ਹੋਵੇ ਪ੍ਰਮਾਣਤਾ ਖਸਮੇ ਕਾ ਮਹਿਲ ਪਾਏ ਸੀ ਖਸਮੇ ਭਾਵੇ ਸੋ ਕਰੇ।

ਕੌੜੀ ਚਿੱਤੇ ਅੰਦਰ ਸਭ ਕੋ ਵਿਗਨਦਰੀ ਹੇਠ ਚਲਾਇਂਦਾ ਪੇ ਦੇਹ ਵਡਿਆਈਆਂ ਪੇ ਹੀ ਕਰਮ ਕਰਾਇਂਦਾ ਵਡੋ ਵਡਾ ਵਡਮੇ ਦਿਨੀ ਸਿਰੇ ਸਿਰ ਧੰਦੇ ਲਾਇਂਦਾ ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਇਂਦਾ ਦਰਮੰਗ।

0: ਔੜੀ ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵਡਿਆਂ ਵਡਿਆਈਆਂ
1: ਸਹਿਮਿਲਤ ਨਦਰੀਆਂ ਜਦ ਸਤਮਾਨਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹਰ ਧਾਰ ਵਿੱਚ ਹਮਾਰ

ਪੌੜੀ ਆਪੇ ਹੀ ਕਰਨਾ ਕਿਉਂ ਕਲਾ ਪੇ ਹੀ ਤੇ ਧਾਰੀਏ ਦੇਖੇ ਕੀਤਾ ਆਪਣਾ ਦਰ ਕੱਚੀ ਬੱਕੀ ਸਾਰੀਆ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿ ਸਾਹਿਬ ਮਨੋ ਵਿਸਾਰੀ ਹੈ ਆਪਣੇ ਹੱਥੀ ਆਪਣਾ ਆਪੇ